ਹਰ ਜੁਗ ਜੁਗ ਭਗਤੂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ। ਹਰ ਨਾਖ ਸੁਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੀ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਨ ਹਾਰੇ, ਕੀਤੇ ਤੇਰੇ ਰਾਗ ਪਰੀ ਸਿਉ ਕਹੀਏ ਹੈ, ਕੀਤੇ ਤੇਰੇ ਗਾਵਨ ਹਾਰੇ। ਗਾਵਣ ਤੁਦਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸੁਆਰੇ। ਗਾਵਣ ਤੁਦਨੋ ਇੰਦਰ ਇੰਦਰਾਸਨ ਬੈਠੇ, ਦੇਵਤੇ ਆਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜ੍ਹਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਨ, ਸੁਰਗ ਮੱਛ ਪਿਆਲੇ। ਗਾਵਣ ਤੁਦਨੋ ਰਤਨ ਉਪਾਏ ਤੇਰੇ, ਅੜਸਠ ਤੀਰਥ ਨਾਲੇ। ਗਾਵਣ ਤੁਦਨੋ ਜੋਦ ਮਹਾਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੇ। ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸਹੀ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ।

ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸੁਵਾਰਨ ਹਾਰਾ, ਆਸਾ ਮਹੱਲਾ ਪਹਿਲਾ।

ਸਾਥ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿ

ਆਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਚੌਥਾ ਕਾਹੇ ਰੇ ਮਨ ਚਿਤ ਵਹਿ

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਅਪਾਰਾ, ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ, ਹਰ ਸੱਚੇ ਸਿਰ ਜਨ ਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵ

ਸਭ ਨਾ ਗੱਲਾਂ ਸਿਮਰਤ ਸੁਆਮੀ ਸੋ ਕਿਉਂ ਮਨੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਤੂੰ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਥ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ

ਤਿਸ ਕਾ ਹੋਏ ਉਧਾਰੂ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰਧਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ।

ਸਤਿ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਦੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਦੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਆਵੈ ਧਾਏ ਸਭ ਤਾਂ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਂ ਹੀ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾੜਦਾਰ ਦਾ ਧਿਆਨ ਕਰਕੇ ਗਲਤ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ

ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਆਵੇ। ਚਿਤ ਆਉਣ ਕਾ ਸਤ ਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਹਾ ਹੈ, ਦੇਵ ਦੇਵ ਕੀ ਫਤਿਹ, ਬਿਰਧ ਕੀ ਪਹਿਜ, ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ, ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਫੜ ਕੇ ਰੱਖੇ ਆਪ ਵਾਹਿਗੁਰੂ। ਗੁਰੂ ਗ੍ਰੀਬ ਰਿਵਾਜ ਪੰਜ ਸਦਾ ਸਹਾਇ ਦਤਾਰ ਜੀਓ, ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦੇ ਆਧਾਰ ਤੇ ਸੇਵਾ ਸੰਭਾਲ ਦਿੰਦਾ। ਆਪਣੇ ਖਾਲਸਾ ਜੀ ਨੂੰ ਬਖਸ਼ਿਓ। ਹੇ ਨਿਓੜਿਆਂ ਦੀ ਓਟ ਗੁਰੂ, ਨਿਆਸਰਿਆਂ ਦੇ ਆਸਰੇ ਗੁਰੂ, ਧੰਨ ਧੰਨ ਗੁਰੂ ਦਰਬਾਰ ਜੀਓ, ਦੋਏ ਕਰ ਜੋੜ ਕਰੋ ਅਰਦਾਸ, ਕੁਝ ਭਾਵੇ ਤਾਣੇ ਰਾਸ। ਹੇ ਗਰੀਬ ਰਿਵਾਜ ਜੀ, ਆਪ ਦੇ ਚਰਨ ਕਮਲਾਂ ਚ ਅਰਦਾਸ ਦਿੱਤਾ ਜੀ, ਆਪਨੇ ਬਖਸ਼ਿਸ਼ ਕੀਤੀ ਹੈ, ਆਪ ਦੇ ਚਰਨਾਂ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਦੇ ਸੰਪੂਰਨ ਪਾਠ ਦਿੱਤਾ ਹੈ, ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿਰਾਜ ਸਾਹਿਬ ਦੇ ਪਾਠ ਕੀਤੇ ਨੇ, ਕਿਰਪਾ ਕਰੋ, ਭੂਈਆਂ ਭੁੱਲ ਚੁੱਕਾਂ ਦੀ ਮਾਫੀ ਬਖਸ਼ੋ, ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਸੰਪੂਰਨ ਕਰੋ, ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਦੀ ਪਛਾਣ ਕੇ ਵਾਅਦਾ ਕਰੋ ਜੀ, ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਚਾਰਨੀ ਬਾਰੇ ਬੁੱਧੀ ਬਖਸ਼ ਕਰੋ। ਗਰੀਬ ਨਿਵਾਜ, ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਬ ਸ਼ਾਹ ਦੀ ਦੇਗਾਂ ਤਿਆਰ ਕਰ ਹੱਥ ਦਤਾਰ, ਆਪ ਜੀ ਭੋਗ ਲਾਓ, ਸ਼ੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ, ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ, ਬਖਸ਼ਿਸ਼ ਕਰੋ ਦਤਾਰ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਹ ਪਤੇ ਰੱਖਿਆ ਬਖਸ਼ਿਸ਼ ਕਰੋ ਜੀ, ਕਿਰਪਾ ਕਰੋ ਗਰੀਬ ਨਿਵਾਜ, ਆਪ ਦੀਆਂ ਬਖਸ਼ੀਆਂ ਦਾਤਾਂ ਦੀ ਨਗਰਾਂ ਛੁੱਟ ਸੇਵਾਰੀਆਂ ਪ੍ਰਵਾਨ ਕਰਨੀ, ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਪੈਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚਾਟੀ ਕਰਾ ਬਖਸ਼ੋ, ਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨ ਬਖਸ਼ੀ ਬਾਦਾ ਕਰੋ ਗਰੀਬ ਨਿਵਾਜ ਜੀ। ਅੰਮ੍ਰਿਤ ਵੇਲੇ ਤੋਂ ਲੈ ਕੇ ਦਸ ਕੇ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰ ਤੇ ਤਿਰ ਫੁਰ ਪੇਟਾ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ, ਕਿਰਪਾ ਕਰੋ ਗਰੀਬ ਨਿਵਾਜ ਜਤਰਾਜ ਜੀ, ਖਾਲਸਾ ਪੰਥ ਸੇਖ ਕੌਮ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਤ ਦੋਸ਼ ਦਾਸ ਬਖਸ਼ੋ, ਚਾਨਣ ਜੋੜੋ ਗੁਰਬਾਨ ਦਾ ਪਿਆਰ ਰੱਖ ਦਿੱਤਾ, ਹਰ ਮੈਦਾਨ ਜਵਾਨ ਫਤਿਹ ਬਖਸ਼ਣ ਦੀ ਬਾਤ ਦਾ ਕਰੋ ਜੀ। ਗੁਰੂ ਗਰੀਬ ਨਿਵਾਜ, ਦੂਰ ਦੁਰਾਡੇ ਕਾਲੇ ਬੈਠੀਆਂ ਲਾਈ ਫਤਿਹ ਕੀ ਸਰਵਣ ਕਰੀਆਂ, ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ, ਘੜੀਆਂ ਲੈ ਕੇ ਰਹੋ, ਤਾਰਾ ਆਪਣੀ ਕਿਰਪਾ ਕੀਤੀ ਸੰਗਤਾਂ ਨੂੰ ਬਖਸ਼ਿਆ, ਸੰਗਤਾਂ ਆਪਣੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘਾਂ ਨੂੰ ਸਾਰ ਸੰਗਤਾਂ ਮਾਇਆ ਭੇਟਾ ਕਰਦੀ ਚਰਨਾਂ ਪ੍ਰਵਾਨ ਕਰੋ, ਬਖਸ਼ਿਆ ਸਭ ਦੀਆਂ ਕਮਾਈਆਂ ਸਫਲ ਕਰੋ, ਅੱਜ ਵਾਧੇ ਵਿਸ਼ਵਤਾ, ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਦਾ ਸਰਬੰਧ ਪੂਰੀਆਂ ਕਰੋ ਜੀ, ਤਾਲ ਮਿਹਰਾਂ ਦੇ ਕਰਿਆ ਆਓ, ਸੇਵਾ ਪ੍ਰਵਾਨ ਕਰੋ, ਭੁਲਤ ਤੇ ਮਾਈ ਬਖਸ਼ੋ, ਕੋਈ ਤਾਂ ਰੁਕਨਾਮੀ ਬਖਸ਼ ਕਰਕੇ ਵਰਨ, ਅੱਜ ਦੇ ਸ਼ਾਮਾਂ ਦੀ ਕਥਾ ਕੀ ਦਰਬਾਰ ਰਮਤਾ ਵਾਸਤੇ ਆਗਾ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚਰਨਾਂ ਤੋਂ ਆਦਿ ਬਣਾਓ, ਸ਼ੁੱਧ ਅਤੇ ਪਿੱਤ ਸੇਵਾ ਲਾਨੀ ਕਰਵਾ ਸਕਦਾ ਤਾ, ਸਹੀ ਪਿਆਰੇ ਮੇਰੇ ਜਿਹੜੇ ਆਪਣੇ ਆਪਦਾ ਨਾਮ ਦਿੱਤਾ ਵਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਬੋਚਿਆ ਕੋਜ ਸ਼ਬਦ ਮਹਿਜ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਏ ਖਾਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ

हर रतन धन विहाजे कच्चे के व्यापारी वाक हर धन लया न जाई हर धन

0: ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਪੂਰਤ ਵਿਦ ਲਿਆ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਵਿਦ ਜਾਣੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਬਾਣੀ ਦੇ ਪਾਠ ਕੀਰਤਨ ਤੇ ਕਥਾ ਸਰਵਣ ਕਰਕੇ ਜੀਵਨ ਦੇ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਕਾਰ ਜੋ ਸਾਧ ਸੰਗਤ ਜੀ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਤੋਂ ਉਪਰੰਤ ਆਪ ਜੀ ਨੇ ਬੜਾ ਹੀ ਸੁੰਦਰ ਹੁਕਮਨਾਮਾ ਸਰਨ ਕੀਤਾ ਹੈ। ਨਾਮ ਧੰਨ ਦੀ ਗੱਲ ਹੋਈ ਹੈ ਇਸ ਦੇ ਵਿੱਚ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਨਾਮ ਧੰਨ ਦੇ ਨਾਲ ਜੋੜੇ, ਤਾਂ ਕਿ ਅਸੀਂ ਵੀ ਆਪਣਾ ਜੀਵਨ ਜੋ ਹੈ ਉਹ ਸਫਲ ਕਰ ਸਕੀਏ। ਕਿਉਂਕਿ ਭਾਈ ਪ੍ਰਾਪਤ ਮਨੁੱਖ ਦੇ ਹੋਈ ਆ ਗੋਲ ਮਿਲਣ ਦੀ, ਇਹ ਤੇਰੀ ਬੜੀ ਆ ਇਸ ਕਰਕੇ, ਅਤੇ ਮਿਲਦਾ ਹੈ ਬਖਸ਼ ਨਾਲ ਹੀ। ਅਤੇ ਅਰਦਬਖਸ਼ ਕਦੋਂ ਮਿਲਣੀ ਆ? ਆਪਾਂ ਅਰਦਾਸ ਕਰੀਏ, ਕਿਉਂਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਪਾਸ ਅਰਦਾਸ ਕਰੀਏ, ਉਹ ਪ੍ਰਵਾਨ ਕਰ ਲੈਣ ਤਾਂ ਜ਼ਰੂਰ ਸਾਨੂੰ ਨਾਮ ਧੰਨ ਦੇ ਦੇਣਗੇ। ਜਦੋਂ ਨਾਮ ਧੰਨ ਮਿਲ ਗਿਆ ਫਿਰ ਸਭ ਕੁਛ ਆ ਗਿਆ। ਸੂਚਨਾਵਾਂ ਹਰ ਰੋਜ਼ ਦੀ ਧਰਮ ਨੌਰਥ ਅਤੇ ਸਾਊਥ ਹਾਲ ਦੀ ਬਿਲਡਿੰਗ ਜੋ ਬਣ ਰਹੀਆਂ ਨੇ ਉਸ ਵਾਸਤੇ ਦਸਵੰਧ ਕੱਢਣ ਲਈ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ। ਮੈਂ ਸੰਖੇਪ ਰੂਪ ਚੱਲ ਰਿਹਾ ਜੀ। ਸਹਿਜ ਪਾਠ ਘਰਾਂ 'ਚ ਸਰਬੱਤ ਦੇ ਭਰੇ ਲਈ ਕਾਫੀਆਂ ਨੇ ਰੱਖ ਲੈਣੇ, ਜਿਨ੍ਹਾਂ ਨੇ ਹਾਲੇ ਵਿਚਾਰ ਨਹੀਂ ਕੀਤਾ ਸ਼ੁਰੂ ਉਹ ਕਰ ਲੈਣ, ਅਤੇ ਨਾਲ ਆਪਣਾ ਨਾਂ ਨੋਟ ਕਰਾ ਲੈਣ ਤਾਂ ਕਿ ਅਰਦਾਸ ਵਿੱਚ ਉਹਨਾਂ ਦਾ ਨਾਂ ਆ ਸਕੇ। ਫੋਨ ਨੰਬਰ 400-408-712-4145 'ਤੇ ਟੈਕਸਟ ਕਰ ਦਿਓ ਜਾਂ ਮੈਸੇਜ ਕਰ ਦਿਓ। ਤਿੰਨ ਚਾਰ ਅਤੇ ਪੰਜ ਨੂੰ ਜੁਲਾਈ ਨੂੰ ਹੋ ਰਿਹਾ ਜੀ ਨਾਮ ਅਭਿਆਸ ਕੈਂਪ ਵੱਡਿਆਂ ਦਾ, ਜੁਲਾਈ ਸੋਰੀ ਲਾਇਬ੍ਰੇਰੀ ਦੇ ਵਿੱਚ, ਸਕੂਲ ਦੀ ਲਾਇਬ੍ਰੇਰੀ ਦੇ ਪਾਸੇ। ਚਾਰ ਤਰੀਕ ਨੂੰ ਯੂ ਐੱਸ ਏ ਦੀ ਇੰਡੀਪੈਂਡੈਂਸ ਡੇ ਹੈਗਾ, ਆਜ਼ਾਦੀ ਦਾ ਦਿਨ ਹੈ ਉਹਨਾਂ ਦਾ। 1776 ਦੇ ਵਿੱਚ ਉਹਨਾਂ ਨੇ ਆਜ਼ਾਦੀ ਲਈ ਸੀ, ਅਤੇ ਹੁਣ ਉਹਨਾਂ ਠੀਕ ਉਹਨਾਂ ਨੂੰ ਹੋ ਗਏ ਨੇ ਜੀ 250 ਸਾਲ, ਅਤੇ ਉਹ ਮਨਾ ਰਹੇ ਨੇ ਉਸ ਦਿਨ। ਆਪਾਂ ਵੀ ਮਨਾ ਰਹੇ ਹਾਂ ਇੱਥੇ ਗੁਰੂ ਘਰ ਵਿਖੇ, ਸ਼ਾਮ ਨੂੰ ਵਿਸ਼ੇਸ਼ ਦੀਵਾਨ ਨੇ 4 ਤਰੀਕ ਨੂੰ, ਅਤੇ ਆਈਸਕ੍ਰੀਮ ਸਪੈਸ਼ਲ ਹੋਵੇਗੀ ਸ਼ਾਮ ਨੂੰ। ਬੇਨਤੀ ਹੈ ਬੱਚਿਆਂ ਨੂੰ ਪਟਾਕੇ ਨਹੀਂ ਲੈ ਕੇ ਦੇਣੇ, ਆਪਾਂ ਨੇ ਉਹ ਗਲਤ ਵੀ ਸਾਬਤ ਹੋ ਜਾਂਦੇ ਕਈ ਵਾਰੀ, ਇਸ ਕਰਕੇ ਉਹਨਾਂ ਤੋਂ ਬਚਾ ਕੇ ਰੱਖਣਾ ਹੈ। 5 ਤਰੀਕ ਨੂੰ ਜੁਲਾਈ ਨੂੰ ਹੈ ਜੀ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਉਸ ਦਿਨ ਆਪਾਂ ਉਹ ਵੀ ਯਾਦ ਕਰਨਾ ਹੈਗਾ। 9 ਜੁਲਾਈ ਨੂੰ ਪੰਜ ਮਹਾਨ ਸ਼ਹੀਦ ਭਾਈ ਮਨ ਸਿੰਘ ਜੀ ਦੀ ਸ਼ਹੀਦੀ ਹੈਗੀ ਹੈ, ਉਹਨਾਂ ਨੂੰ ਯਾਦ ਕਰਦੇ ਹੋਏ ਆਪਾਂ ਸੋਚਣਾ ਕਿ ਆਪਾਂ ਕੀ ਕਰ ਰਹੇ ਹਾਂ ਅਤੇ ਉਹਨਾਂ ਨੇ ਸਾਡੇ ਲਈ ਕੀ ਕੀਤਾ। 16 ਜੁਲਾਈ ਨੂੰ ਸੰਗਰਾਂਦ ਸਾਵਣ ਦੀ, ਨਾਲ ਉਸ ਦਿਨ ਵੀ ਮਹਾਨ ਸ਼ਹੀਦ ਭਾਈ ਧਾਰਮ ਸਿੰਘ ਜੀ ਦੀ ਸ਼ਹੀਦੀ ਦਾ ਦਿਨ ਹੈਗਾ। ਅਤੇ 13, 14, 15, 16, 17 ਪੰਜ ਦਿਨ ਦਾ ਕੈਂਪ ਬੱਚਿਆਂ ਦਾ ਲੱਗ ਰਿਹਾ ਫਰੀ, ਜਿਸ ਦੇ ਵਿੱਚ ਉਮਰ ਰੱਖੀ ਉਹਨਾਂ ਨੂੰ 6 ਤੋਂ 15। ਐਤਵਾਰ ਉਹ ਫਾਰਮੇ 'ਤੇ ਲੈਂਦੇ ਨੇ ਆਪਣੇ ਭਰ ਕੇ, ਆਪਣੇ ਬੱਚਿਆਂ ਨੂੰ ਦਾਖਲ ਕਰਾ ਕੇ ਲਾਭ ਉਠਾਉਣਾ, ਕਿਉਂਕਿ ਉਹ ਬੜਾ ਸੌਖਾ 5 ਦਿਨ ਦਾ ਕੈਂਪ ਹੈਗਾ। ਆਪਣੇ ਆ ਕੇ ਉਹਨਾਂ ਨੂੰ ਸਵੇਰ ਛੱਡ ਜਾਓ ਅਤੇ ਸ਼ਾਮ ਨੂੰ ਲੈ ਜਾਓ, ਅਤੇ ਕੁਝ ਨਾ ਕੁਝ ਜਿੰਨਾ ਵੀ ਸਿੱਖ ਜਾਣਗੇ ਉਨਾ ਹੀ ਚੰਗਾ। 24 ਜੁਲਾਈ ਨੂੰ ਹੈ ਜੀ ਮੀਰੀ ਪੀਰੀ ਦਾ ਦਿਨ, ਅਤੇ ਬਾਕੀ ਸੂਚਨਾਵਾਂ ਮੈਂ ਨਹੀਂ ਦੇਣੀਆਂ, ਹੁਣ ਕਾਫੀ ਦੂਰ ਤੱਕ ਨੇ ਮੇਰੇ ਪਾਸ ਸੂਚਨਾਵਾਂ, ਅਤੇ 31 ਰਾਗ ਦਰਬਾਰ ਵੀ ਆ ਰਿਹਾ, ਸੋ ਉਹ ਕਹਿ ਕੇ ਦੱਸਾਂਗੇ। ਹੁਣ ਆਪਾਂ ਪਹਿਲਾਂ ਕੀਰਤਨ ਸੁਣੀਏ, ਸਰਵਣ ਕਰੀਏ ਭਾਈ ਸਾਹਿਬ ਪੰਕਾਰ ਸਿੰਘ ਜੀ ਉਨੇ ਵਾਲਿਆਂ ਪਾਸੋਂ ਅਤੇ ਉਹਨਾਂ ਜਥੇ ਪਾਸੋਂ, ਫਿਰ 7 ਵਜੇ ਤੋਂ ਆ ਕੇ 7:45 ਵਜੇ ਤੱਕ ਕਥਾ ਕਰਨਗੇ ਗਿਆਨੀ ਕੁਲਦੀਪ ਸਿੰਘ ਜੀ ਦਮਦੀਪ ਟਿਕਸਾਲ ਵਾਲੇ, ਅਤੇ ਫਿਰ ਦੂਸਰਾ ਕੀਰਤਨ ਸ਼ੁਰੂ ਹੋਵੇਗਾ 7:45 ਤੋਂ 8:30 ਵਜੇ ਤੱਕ। 8:30 ਵਜੇ ਸਮਾਪਤੀ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ, ਜਦੋਂ ਤੈਨੂੰ ਸਤਸੰਗ ਕਰਨ ਦਾ ਸੁਭਾਗ ਸਮਾਂ ਮਿਲੇ, ਇੰਜ ਅਰਦਾਸਾਂ ਕਰੀ। ਕਈ ਜਨਮਾਂ ਤੋਂ ਭੁੱਲਣ ਹਾਰ, ਮਹਾਰਾਜ ਦੇ ਬਚਨ ਨੇ ਭੁੱਲਾਂ ਵੀ ਇੱਕ ਜਨਮ ਦੀਆਂ ਨਹੀਂ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਸਰੀਰ ਕਈ ਬਦਲ ਲਏ ਪਰ ਮੈਲ ਜਿਹੜੀ ਹੈ ਕਈ ਜਨਮਾਂ ਦੀ ਤੁਰੀ ਹੁੰਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਪਰ ਮਹਾਰਾਜ ਨੇ ਹਰ ਇੱਕ ਹੱਲ ਬਾਣੀ ਵਿੱਚ ਦੱਸਿਆ, ਇਲਾਹੀ ਨੂਰ ਇਲਾਹੀ ਬਚਨ, ਇੰਜ ਕਹਿ ਲਈਏ ਅਕਾਲ ਪੁਰਖ ਦਾ ਸਰੂਪ ਸ਼ਬਦ ਗੁਰੂ ਅਵਤਾਰ ਗੁਰੂ ਗ੍ਰੰਥ ਸਾਹਿਬ ਜੀ। ਜੋ ਠੰਡ ਮਹਾਰਾਜ ਦੇ ਬਚਨ ਸਾਡੇ ਹਿਰਦੇ ਵਿੱਚ ਪਾ ਸਕਦੇ ਨੇ, ਘਰਾਂ ਵਿੱਚ ਪਾ ਸਕਦੇ ਨੇ, ਦੁਨੀਆਂ ਵਿੱਚ ਕੋਈ ਐਸਾ ਮੰਤਰ ਨਹੀਂ। ਜਿਸ ਘਰ ਵਿੱਚ ਬਾਬੇ ਨਾਨਕ ਦੀ ਬਾਣੀ ਹਰ ਵੇਲੇ ਪਹਿਰਾ ਬਣਿਆ ਰਹੇ, ਸਿਮਰਨ ਹਿਰਦੇ ਵਿੱਚ ਕੰਨਾਂ ਵਿੱਚ, ਕਹਿੰਦੇ ਨੇ ਉਸ ਘਰ ਦੇ ਗਾਰਵੇਜ ਵਿੱਚ ਵੀ ਜਾਦੂ ਟੂਣੀਆਂ ਨੂੰ ਜਗ੍ਹਾ ਨਹੀਂ ਮਿਲਦੀ। ਜਾਦੂ ਟੂਣੇ ਵੀ ਉੱਥੇ ਹੀ ਕੰਮ ਕਰਦੇ ਨੇ, ਦੁਨੀਆਵੀ ਮੰਤਰ ਵੀ ਉੱਥੇ ਹੀ ਕੰਮ ਕਰਦੇ ਨੇ ਜਿੱਥੇ ਬਾਬੇ ਨਾਨਕ ਦਾ ਮੰਤਰ ਨਹੀਂ। ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਇੰਜ ਅਰਦਾਸ ਕਰਿਆ ਕਰ, ਮਨ ਤਨ ਅੰਤਰ ਵਸ ਦੁੱਖਾਂ ਨਾਸ ਹੋਏ, ਹੱਥ ਦੇ ਆਪ ਰੱਖ ਵਿਆਪੈ ਭਾਉ ਨਾ ਕੋਈ। ਸਤਿਗੁਰੂ ਤੇਰੀ ਨਜ਼ਰ ਹੋ ਜਾਏ, ਤੇਰਾ ਤਰਸ ਹੋ ਜਾਏ, ਤੇਰਾ ਕਰਮ ਮੇਰੇ ਤੇ ਬਣ ਜਾਏ, ਇਹ ਜੀਵਨ ਪ੍ਰਵਾਨ ਹੋ ਸਕਦਾ ਹੈ। ਤੇਰੀ ਸਵੱਲੀ ਨਿਗਾਹ ਵਿੱਚ ਐਸੀ ਪਾਵਰ ਹੈ, ਮੈਨੂੰ ਬਖਸ਼ ਲੈ। ਮੇਰੇ ਅੰਦਰੋਂ ਮੈਲ ਤੇਰੇ ਨਾਮ ਨਾਲ, ਤੇਰੇ ਕੀਰਤਨ ਨਾਲ, ਤੇਰੀ ਬਾਣੀ ਨਾਲ ਧੋਤੀ ਜਾ ਸਕਦੀ ਹੈ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਮ ਕੇ ਰੰਗ। ਜਿੰਨੇ ਵੀ ਤੁਸੀਂ ਸਰੀਰ ਬੈਠੇ ਹੋ, ਮਹਾਰਾਜ ਦੇ ਚਰਨਾਂ ਵਿੱਚ ਮਿਲ ਕੇ ਆਓ, ਸਾਰੇ ਗਾਈਏ, ਸਭ ਦੀ ਹਾਜ਼ਰੀ ਲੱਗ ਜਾਏ, ਸਭ ਦੇ ਘਰਾਂ ਵਿੱਚ ਸੁੱਖ ਬਣ ਜਾਏ।

ਨਾਮ ਦਾ ਮਹਾਰਾਜ ਦੇ ਚਰਨਾਂ ਦਾ ਹਮੇਸ਼ਾ ਹੀ ਆਸਰਾ ਬਣਿਆ ਰਹੇ, ਸਭ ਦੀ ਹਾਜ਼ਰੀ ਪ੍ਰਵਾਨ ਹੋ ਜਾਏ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਨਮਾਨਯੋਗ ਭਾਈ ਸਾਹਿਬ ਜੀ, ਭਾਈ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ, ਜਿਸ ਟਕਸਾਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਥਾਹ ਕਿਰਪਾ ਬਖਸ਼ਿਸ਼ ਹੈ। ਬਚਪਨ ਤੋਂ ਲੈ ਕੇ ਹੀ ਦਾਸਰਾਂ ਨੇ ਹਜ਼ਾਰਾਂ ਕੀਰਤਨ ਇਹਨਾਂ ਸਥਾਨਾਂ ਤੇ, ਬਾਬਾ ਠਾਕੁਰ ਸਿੰਘ ਜੀ, ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ, ਮਹਿਤਾ ਚੌਕ, ਜਿੱਥੇ ਵੀ ਅਸਥਾਨ ਨੇ, ਜਗ੍ਹਾ ਜਗ੍ਹਾ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਹੋਇਆ ਹੈ। ਉਸ ਅਸਥਾਨ ਤੋਂ ਭਾਈ ਸਾਹਿਬ ਜੀ ਆਏ ਨੇ। ਸਮੂਹ ਪ੍ਰਬੰਧਕ ਸਾਹਿਬਾਨ ਦੱਸ ਰਿਹਾ ਵੱਲੋਂ ਜੀ ਆਇਆਂ ਨੂੰ, ਐਸੇ ਗੁਰੂ ਦੇ ਲਾਲ ਸਾਨੂੰ ਬਾਬੇ ਨਾਨਕ ਦਾ ਸੁਨੇਹਾ ਜਗਾਉਣ ਵਾਸਤੇ ਆਉਂਦੇ ਨੇ। ਭਾਈ, ਬਾਣੀ ਵਿੱਚ ਜੋ ਸੁੱਖ ਹੈ ਉਹ ਕਿਤੇ ਹੋਰ ਨਹੀਂ। ਆਪਣੇ ਜੀਵਨ ਨੂੰ ਗੁਰੂ ਵਾਲਾ ਬਣਾਈਏ, ਗੁਰੂ ਦੀ ਰਹਿਮਤਾਂ ਦੇ ਪਾਤਰ ਬਣੀਏ। ਫੁੱਲ ਚੁੱਕਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਭੁੱਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਬਸਰੈ ਹਿਰਦੈ ਗੁਰ ਚਰਨ ਪਿਆਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਸੁਖ ਦੁਖ ਕਰਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਦਾਨ ਜਾਗਤ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਮਿਹਰ ਦਾ ਸਦਕਾ ਹੈ। ਸੰਧਿਆ ਕਾਲ ਸਮੇਂ ਗੁਰੂ ਮਹਾਰਾਜ ਦੇ ਹਜ਼ੂਰ ਸਜ ਰਹੇ ਦੀਵਾਨ ਵਿੱਚ ਆਪ ਸਤਸੰਗੀਆਂ ਨੇ ਕਦਮ ਕਦਮ ਚੱਲ ਕੇ ਆ ਕੇ ਗੁਰੂ ਮਹਾਰਾਜ ਦੇ ਹਜ਼ੂਰ ਦੀ ਹਾਜ਼ਰੀ ਭਰ ਕੇ ਮਾਨਸ ਜਨਮ ਦਾ ਲਾਹਾ ਪ੍ਰਾਪਤ ਕੀਤਾ ਹੈ। ਪਾਪ ਸੁਹਾਵੇ ਜਾ ਤੋ ਤਰ ਜੁਲਦੇ, ਸੀਸ ਸੁਹਾਵਾ ਚਰਨੀ, ਮੁੱਖ ਸੁਹਾਵਾ ਜਾ ਤੋ ਜਸ ਗਾਇਆ ਗਾਵੇ, ਜੀਓ ਪਿਆ ਤੋ ਸਰਣੀ। ਪੈਰ ਸਫਲ ਕੀਤੇ ਚੱਲ ਕੇ ਮਸਤਕ ਸਫਲ ਹੋਇਆ ਹੈ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ, ਔਰ ਮੁੱਖ ਸੁਹਾਵਾ ਹੋਇਆ ਹੈ ਵਾਹਿਗੁਰੂ ਦੀ ਸਿਫਤ ਗਾ ਕੇ ਸੁਣ ਕੇ, ਔਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਜੀਵ ਆਤਮਾ ਪਵਿੱਤਰ ਹੋ ਰਹੀ ਹੈ ਗੁਰੂ ਮਹਾਰਾਜ ਜੀ ਦੇ ਹਜ਼ੂਰ ਸੱਜ ਕੇ। ਸੋ ਸੱਚੇ ਪਾਤਸ਼ਾਹ ਦੀ ਮਿਹਰ ਦਾ ਸਦਕਾ ਦਾਸ ਤੋਂ ਪਹਿਲਾਂ ਪੰਥ ਦੇ ਪ੍ਰਸਿੱਧ ਮਹਾਨ ਕੀਰਤਨੀਏ ਭਲੋ ਭਲੋਰੇ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਊਨਾ ਸਾਹਿਬ ਵਾਲੇ, ਤਿਨ੍ਹਾਂ ਨੇ ਬੜੇ ਆਨੰਦ ਵਿੱਚ ਵਾਹਿਗੁਰੂ ਦੀ ਬਾਣੀ ਦੀ ਸਿਫਤ, ਪਰਮਾਤਮਾ ਦੀ ਸਿਫਤ ਕੀਰਤਨ ਦੁਆਰਾ ਕੀਤੀ ਹੈ। ਸਤਿਗੁਰ ਮਿਹਰ ਕਰਨ, ਬਖਸ਼ਿਸ਼ਾਂ ਕਰਨ। ਸੋ ਲੜੀਵਾਰ ਕਥਾ ਵਿਚਾਰ ਸੱਚੇ ਪਾਤਸ਼ਾਹ ਬਖਸ਼ ਰਹੇ ਨੇ, ਸਾਰੰਗ ਕੀ ਵਾਰ ਦੀ 16ਵੀਂ ਪੌੜੀ ਹੈ। ਇਸ ਦੇ ਨਾਲ ਦੋ ਸਲੋਕ ਹਨ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇੱਕ ਸਲੋਕ,

ਇਸ ਸਲੋਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ। ਪੌੜੀ ਹੈ ਸੋਢੀ ਸੁਲਤਾਨ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ। ਸੋ ਸਤਿਗੁਰ ਮੇਰ ਕਰਨ ਰਸਨਾ ਕਰਾਂਗੇ ਪਵਿੱਤਰ ਪਿਆਰ ਨਾਲ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਦੂਜਾ ਕਥਾ ਕਹਾਣੀ ਬੇਦੀਆਣੀ ਪਾਪ ਪੁੰਨ ਵਿਚਾਰ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਲੈਣੇ ਸੇ ਅੰਗਦ ਕੀ ਆ, ਅੰਗੋ ਅੰਗਦ ਪਇਓ। ਲੈਣੇ ਸੇ ਅੰਗਤ ਅੰਗਦ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕਰਕੇ ਬਣਾਇਆ। ਸੁਆਮੀ ਦਾ ਜੀਵਨ ਜਦੋਂ ਆਪਾਂ ਵਿਚਾਰਦੇ ਪੜ੍ਹਦੇ ਹਾਂ, ਮੱਤੇ ਦੀ ਸਰਾਂ, ਨਾਂਗੇ ਦੀ ਸਰਾਂ, ਜ਼ਿਲ੍ਹਾ ਮੁਕਤਸਰ ਸਾਹਿਬ, ਮੁਕਤਸਰ ਤੋਂ ਕੋਟਕਪੂਰੇ ਰੋਡ ਨੂੰ ਜਾਓ ਤਾਂ ਸੱਜੇ ਹੱਥ ਇਹ ਨਗਰ ਆਉਂਦਾ ਹੈ, ਸ੍ਰੀ ਮੁਕਤਸਰ ਸਾਹਿਬ ਤੋਂ 10 ਕਿਲੋਮੀਟਰ 'ਤੇ। ਸੋ ਇਹ ਉੱਜੜ ਗਿਆ ਸੀ ਅਤੇ ਇੱਥੇ ਫਿਰ ਸਾਧੂ ਸੀ ਨਾਂਗੇ, ਤਿੰਨਾਂ ਨੇ ਵਸਾਉਣਾ ਕੀਤਾ, ਇਹਨੂੰ ਨਾਂਗੇ ਦੀ ਸਰਾਂ ਕਹਿੰਦੇ ਆ। ਮੱਤੇ ਦੀ ਸਰਾਂ ਵੀ ਸਤਸੰਗ ਦਾ ਨਾਮ ਹੈ। ਅੱਜ ਕੱਲ੍ਹ ਇਹਨੂੰ ਬੜੇ ਸਤਿਕਾਰ ਦੇ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਨਗਰ ਦੇ ਨਾਮ ਨਾਲ ਜਾਣਦੇ ਹਾਂ। ਇੱਥੇ ਧੰਨ ਬਾਬਾ ਫੇਰੂ ਮੱਲ ਜੀ ਦੇ ਗ੍ਰਹਿ ਵਿਖੇ ਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਆਵੀ ਦਾ ਜਨਮ ਹੋਇਆ। ਸੋ ਆਵੀ ਦੇ ਪਿਤਾ ਬਾਬਾ ਫੇਰੂ ਮੱਲ ਜੀ ਦੇਵੀ ਦੇ ਉਪਾਸ਼ਕ ਸੀ, ਦੇਵੀ ਦੀ ਆਰਾਧਨਾ ਕਰਦੇ ਨੇ, ਦੇਵੀ ਦੀਆਂ ਭੇਟਾਂ ਗਾਉਂਦੇ ਨੇ। ਸਮਾਂ ਆਇਆ ਤੇ ਇਹ ਨਗਰ ਉੱਜੜ ਜਾਣ ਕਾਰਨ ਆਪ ਜੀ ਹਰੀ ਕੇ ਪਿੰਡ ਆ ਗਏ। ਉੱਥੇ ਕੋਈ ਸਮਾਂ ਆਪ ਨੇ ਪਿਤਾ ਜੀ ਦੇ ਨਾਲ ਜਿਹੜੀ ਦੁਕਾਨਦਾਰੀ ਆਦਿ ਕੀਤੀ ਹੈ। ਪਿਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਵਿੱਚ ਦੇਵੀ ਭਗਤਾਂ ਨੇ ਆਪ ਜੀ ਨੂੰ ਆਪਣਾ ਮੁਖੀ ਬਣਾ ਲਿਆ, ਭਾਵ ਕਿ ਆਪਣੇ ਪਿਤਾ ਜੀ ਦੀ ਥਾਂ 'ਤੇ। ਸੋ ਲਹਿਣਾ ਜੀ ਉਸ ਸਮਾਜ ਦੇ ਮੁਖੀ ਬਣ ਗਏ। ਹਰੇਕ ਸਾਲ ਕਾਂਗੜ ਜਾਣਾ, ਜਵਾਲਾਮੁਖੀ ਜਾਣਾ ਔਰ ਉੱਥੇ ਯਾਤਰਾ ਕਰਨੀ ਔਰ ਪਿੰਡਾਂ ਥਾਵਾਂ 'ਤੇ ਜਾ ਕੇ ਜਗਰਾਤੇ ਕਰਨੇ, ਭੇਟਾਂ ਗਾਉਣੀਆਂ। ਸੋ ਸਮਾਂ ਲੰਘਦਾ ਗਿਆ। ਇੱਕ ਦਿਨ ਦਾ ਜ਼ਿਕਰ ਹੈ ਕਿ ਭਰੋਵਾਲ ਪਿੰਡ ਹੈ ਸਤਸੰਗੀ, ਉਹ ਜਦੋਂ ਸ੍ਰੀ ਗੋਇੰਦਵਾਲ ਸਾਹਿਬ ਤੋਂ ਸ੍ਰੀ ਤਰਨ ਤਾਰਨ ਸਾਹਿਬ ਜਾਂਦੇ ਹਾਂ ਤਾਂ ਗੋਇੰਦਵਾਲ ਸਾਹਿਬ ਤੋਂ ਦੂਸਰਾ ਅੱਡਾ ਆਉਂਦਾ ਹੈ ਭਰੋਵਾਲ। ਸੁਣ ਭਰੋਵਾਲ ਪਿੰਡ ਸੀ, ਇੱਥੇ ਰਾਤ ਜਗਰਾਤਾ ਸੀ, ਸਾਰੀ ਰਾਤ ਭੇਟਾਂ ਗਾਈਆਂ ਔਰ ਜਗਰਾਤਾ ਕੀਤਾ। ਸਵੇਰੇ ਸਵੇਰੇ ਆਪ ਜੀ ਜਾ ਰਹੇ ਸੀ ਖਡੂਰ ਪਿੰਡ ਨੂੰ, ਕਿਉਂਕਿ ਆਪ ਜੀ ਦਾ ਪਿੰਡ ਖਡੂਰ ਹੈ। ਸੋ ਇੱਥੇ ਹੀ ਨੇੜੇ ਹੀ ਪਿੰਡ ਦੇ ਸੰਗਰ ਪਿੰਡ ਹੈ, ਸੰਗਰ ਕੋਟ, ਉੱਥੇ ਗੁਰੂ ਅੰਗਦ ਦੇਵ ਜੀ ਭਾਵ ਲਹਿਣਾ ਜੀ ਦਾ ਆਨੰਦ ਕਾਰਜ ਸੋ ਮਾਤਾ ਖੀਵੀ ਜੀ ਨਾਲ ਹੋਇਆ। ਆਪਣੇ ਪਿੰਡ ਨੂੰ ਜਾ ਰਹੇ ਸੀ ਅਤੇ ਥਕੇਵਾਂ ਵੀ ਸੀ, ਸਾਰੀ ਰਾਤ ਜਾਗਦੇ ਰਹੇ ਸੀ, ਥਕੇਵਾਂ ਵੀ, ਅੱਖਾਂ 'ਚੋਂ ਨੀਂਦਰਾ ਹੈ। ਜਦੋਂ ਪਿੰਡ ਦੇ ਨੇੜੇ ਪਹੁੰਚੇ ਤੇ ਆਪ ਜੀ ਦੇ ਕੰਨਾਂ ਵਿੱਚ ਬਹੁਤ ਆਨੰਦਮਈ ਬਚਨ ਪਏ। ਖਡੂਰ ਪਿੰਡ ਦੇ ਇੱਕ ਗੁਰੂ ਦੇ ਪਿਆਰੇ ਗੁਰੂ ਨਾਨਕ ਦੇਵ ਦੇ ਸਿੱਖ ਭਾਈ ਜੋਧ ਜੀ, ਭਾਈ ਜੋਧ ਜੀ ਬਾਣੀ ਪੜ੍ਹ ਰਹੇ ਸੀ। ਅੰਮ੍ਰਿਤ ਵੇਲੇ ਨਿਤਨੇਮ ਕਰਦੇ ਨੇ, ਗੁਰੂ ਦੇ ਸਿੱਖ ਦਾ ਕਰਮ ਧਰਮ ਹੈ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਨ, ਆਪਣਾ ਨਿਤਨੇਮ ਸਿਮਰਨ ਕਰਨਾ, ਹਰੇਕ ਗੁਰੂ ਦੇ ਸਿੱਖ ਦਾ ਫਰਜ਼ ਹੈ। ਸੋ ਬਾਈ ਜੋਧ ਜੀ ਆਪਣੇ ਨਿਯਮ ਅਨੁਸਾਰ ਨਿਤਨੇਮ ਕਰ ਰਹੇ ਸੀ, ਬਾਣੀ ਗਾ ਗਾ ਕੇ ਆਨੰਦ ਲੈ ਲੈ ਕੇ ਪੜ੍ਹ ਰਹੇ ਸੀ। ਲਹਿਣਾ ਜੀ ਦੇ ਕੰਨਾਂ ਵਿੱਚ ਇਹ ਪਵਿੱਤਰ ਬਾਣੀ ਪਈ, ਆਨੰਦ ਆ ਗਿਆ। ਬਾਣੀ ਸੁਣੀ ਤੇ ਐਸਾ ਆਨੰਦ ਆਇਆ, ਸਤਸੰਗੀ ਉਹ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਆਨੰਦ ਸਾਹਿਬ ਜੀ ਦਾ ਨਿਤਨੇਮ ਕਰਦੇ ਆਪਾਂ ਰੋਜ਼ ਪੜ੍ਹਦੇ ਹਾਂ, ਇਹ ਸਰਵਣ ਹੋ ਮੇਰੇ ਹੋ ਸੱਚ ਹੈ ਸੁਣਨ ਨੂੰ ਪਠਾਏ, ਸੱਚ ਹੈ ਸੁਣਨ ਨੂੰ ਪਠਾਏ, ਸਰੀਰ ਲਾਏ ਸੁਣੋ ਸੱਤ ਬਾਣੀ। ਜਿੱਤ ਸੁਣੀ ਮਨ ਤਨ ਹਰਿਆ ਹੂਆ, ਰਸਨਾ ਰਸ ਸਮਾਣੀ। ਕਿਹਾ ਕੰਨੋ ਤੁਹਾਨੂੰ ਸੱਚ ਸੁਣਨ ਨੂੰ ਭੇਜਿਆ, ਸੱਚ ਤੇ ਸੱਚੀ ਬਾਣੀ ਸੁਣੋ ਤੇ ਸੁਣੋ ਕਿਵੇਂ, ਸਰੀਰ ਲਾਏ ਧਿਆਨ ਲਾ ਕੇ ਕੰਨ ਲਾ ਕੇ ਬਾਣੀ ਦੇ ਵਿੱਚ ਬਾਣੀ ਸੁਣੋ। ਜਿੱਤ ਸੁਣੀ ਮਨ ਤਨ ਹਰਿਆ ਹੂਆ,
ਜਿਸ ਬਾਣੀ ਨੂੰ ਸੁਣਨ ਦੇ ਨਾਲ ਮਨ ਵੀ ਤੇ ਤਨ ਸਰੀਰ ਵੀ ਹਰਿਆ ਭਰਿਆ ਰਿਸ਼ਟ ਪੁਸ਼ਟ ਥਕੇਵਾਂ ਦਲਿੱਦਰ ਦੂਰ ਹੋ ਗਿਆ। ਸੋ ਲਹਿਣਾ ਜੀ ਨੇ ਬੜੇ ਪਿਆਰ ਨਾਲ ਬਾਣੀ ਸੁਣੀ, ਇੱਕ ਵੀ ਪੈਰ ਅੱਗੇ ਨਹੀਂ ਵਧੇ, ਉੱਥੇ ਖਲੋ ਗਏ। ਕਿਤੇ ਕਿਤੇ ਤੁਰੇ ਜਾਓ ਸੜਕ ਤੇ ਸਾਡੇ ਨੱਕ ਨੂੰ ਖੁਸ਼ਬੂ ਆਈ ਫੁੱਲਾਂ ਦੀ, ਆਨੰਦ ਆ ਗਿਆ। ਉੱਥੇ ਬੰਦਾ ਖਲੋ ਜਾਂਦਾ, ਸਮੈਲ ਲੈਂਦਾ, ਆਨੰਦ ਲੈਂਦਾ, ਸਕੂਨ ਲੈਂਦਾ, ਮਨ ਆਨੰਦਿਤ ਹੋ ਜਾਂਦਾ। ਚੱਲਦਿਆਂ ਚੱਲਦਿਆਂ ਕਿਤੇ ਬਦਬੂ ਆਵੇ ਤੇ ਛੇਤੀ ਛੇਤੀ ਬੰਦਾ ਲੰਘ ਜਾਂਦਾ, ਛੇਤੀ ਛੇਤੀ ਲੰਘ ਜੀ ਬਦਬੂ ਆ ਰਹੀ ਹੈ। ਫੁੱਲਾਂ ਦੀ ਬਗੀਚੀ ਹੋਵੇ ਤੇ ਉੱਥੇ ਖਲੋਣ ਨੂੰ ਮਨ ਕਰਦਾ। ਇੱਦਾਂ ਹੀ ਲਹਿਣਾ ਜੀ ਦਾ ਮਨ ਉੱਥੇ ਹੀ ਖਲੋ ਗਿਆ, ਉੱਥੇ ਹੀ ਪੈਰ ਅਟਕ ਕੇ ਖਲੋ ਗਏ। ਭਾਵੇਂ ਥਕੇਵਾਂ ਸੀ, ਮਨ ਕਰਦਾ ਸੀ ਹੁਣੇ ਡਿੱਗ ਪਾ ਮੰਜੇ ਤੇ, ਸਾਰੀ ਰਾਤ ਜਗਰਾਤਾ ਕੀਤਾ ਸੀ। ਬਾਣੀ ਸੁਣੀ ਹੈ, ਬੜਾ ਆਨੰਦ ਆਇਆ ਹੈ। ਭਾਈ ਜੋਧ ਜੀ ਨੇ ਜਦੋਂ ਸੂਰਜ ਦਾ ਚੜ੍ਹਾਅ ਹੋਇਆ ਤੇ ਨਿਤਨੇਮ ਦੀ ਕੀਤੀ ਸਮਾਪਤੀ ਤੇ ਲਹਿਣਾ ਜੀ ਕਹਿਣ ਲੱਗੇ, ਜੋਧ ਬੜੇ ਆਨੰਦਮਈ ਬਚਨ ਸਨ ਇਹ ਕਿਹਦੇ ਨੇ, ਜਿਹਦੇ ਨਾਲ ਸਕੂਨ ਆ ਗਿਆ ਮਨ ਨੂੰ, ਥਕੇਵਾਂ ਦੂਰ ਹੋ ਗਿਆ, ਮਨ ਨੂੰ ਧੀਰਜ ਦਿੰਦੀ ਹੈ, ਤਰਵਾਸ ਦਿੰਦੀ ਹੈ, ਇਹ ਕਿਹਦੇ ਬਚਨ ਨੇ। ਤੇ ਭਾਈ ਜੋਧ ਜੀ ਨੇ ਦੱਸਿਆ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਬਚਨ ਨੇ, ਹਰ ਰੋਜ਼ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਸੁਣਦੇ ਹੋ ਤੇ ਬੇਨਤੀ ਕਰਦੇ ਆ। ਜਿਹੜੀ ਵਾਰ ਹੁੰਦੀ ਕਲੀਆਂ ਪੌੜੀਆਂ ਹੁੰਦੀਆਂ, 24 ਪੌੜੀਆਂ ਹਰ ਰੋਜ਼ ਨਿਤਨੇਮ ਦੇ ਨਾਲ ਭਾਈ ਜੋਧ ਜੀ ਪੜ੍ਹਦੇ ਨੇ। ਜਦੋਂ ਲਹਿਣਾ ਜੀ ਜਾ ਰਹੇ ਸੀ ਤੇ ਉਦੋਂ 21ਵੀਂ ਪੌੜੀ ਪੜ੍ਹ ਰਹੇ ਸੀ, ਪੌੜੀ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਐ, ਕਿਸ ਲਾਹੇ ਉੱਪਰ ਘਾਲੀਐ। ਇਹ ਪਵਿੱਤਰ ਪੌੜੀ ਪੜ੍ਹ ਰਹੇ ਸੀ, ਨਿਤਨੇਮ ਕੀਤਾ ਆਪਣਾ ਤੇ ਲਹਿਣਾ ਜੀ ਦੇ ਪੁੱਛਣ ਤੇ ਦੱਸਿਆ ਕਿ ਗੁਰੂ ਨਾਨਕ ਦੇਵ ਦੇ ਬਚਨ ਨੇ ਤੇ ਕਹਿੰਦੇ ਜੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹੋਣ, ਕਹਿੰਦੇ ਸ੍ਰੀ ਕਰਤਾਰਪੁਰ ਸਾਹਿਬ ਰਹਿੰਦੇ ਨੇ, ਉਦੋਂ ਪਿਆਰਿਓ ਆ ਵੰਡ ਨਹੀਂ ਸੀ ਹੋਈ, ਉਦੋਂ ਕੁਛ ਨਹੀਂ ਸੀ, ਰਾਜਨੀਤੀ ਨੇ ਸਾਡੀਆਂ ਹੱਦਾਂ ਨਹੀਂ ਸੁਰਸ ਬਣਾਈਆਂ, ਸਾਂਝਾ ਸਾਰਾ ਦੇਸ਼ ਸੀ, ਸਾਂਝਾ ਵੱਡਾ ਸਾਡਾ ਪੰਜਾਬ ਸੀ, ਪੰਜਾਂ ਦਰਿਆਵਾਂ ਦੀ ਧਰਤੀ ਸੀ। ਸੋ ਸਮਾਂ ਆਇਆ, ਲਹਿਣਾ ਜੀ ਉੱਥੇ ਗਏ, ਗੁਰੂ ਨਾਨਕ ਦੇਵ ਦੇ ਦਰਸ਼ਨ ਕੀਤੇ ਤੇ ਗੁਰੂ ਨਾਨਕ ਦੇਵ ਦੇ ਬਣ ਕੇ ਰਹਿ ਗਏ, ਉਹਨਾਂ ਦੇ ਦਰ ਤੇ ਹੀ ਰਹਿ ਪਏ। ਐਸੀ ਸੇਵਾ ਕੀਤੀ, ਇੱਕ ਮਨ ਇੱਕ ਚੇਤ ਹੋ ਕੇ 8 ਸਾਲ ਸੇਵਾ ਕੀਤੀ ਹੈ, ਗੁਰੂ ਕਾ ਭਾਣਾ ਮੰਨਿਆ। ਅੰਤ ਨੂੰ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜਗਤ ਤੋਂ ਜਾਣ ਲੱਗੇ ਨੇ। ਲਹਿਣੇ ਸੇ ਅੰਗਦ ਕੀਆ, ਅੰਗੋ ਅੰਗਦ ਪਇਓ, ਜਿਉਂਦੇ ਲਹਿਣਾ ਥਾਪਿਆ, ਗੁਰਿਆਈ ਦਾ ਛਤਰ ਫਿਰਾਇਆ। ਆਪਣੇ ਹੁੰਦਿਆਂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਸੱਚਖੰਡ ਜਾਣ ਤੋਂ 8 ਦਿਨ ਪਹਿਲਾਂ ਲਹਿਣਾ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ 3 ਪ੍ਰਕਰਮਾਂ ਕੀਤੀਆਂ ਔਰ ਗੁਰਤਾ ਗੱਦੀ ਬਖਸ਼ ਦਿੱਤੀ। ਸੋ ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਰਹਿਮਤਾਂ ਬਖਸ਼ਾਂ ਪ੍ਰਾਪਤ ਕੀਤੀਆਂ। ਆਪ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਛੋੜ ਦਿੱਤਾ ਕਰਤਾਰਪੁਰ, ਆਣ ਖਡੂਰੇ ਜੋਤ ਜਗਾਈ। ਕਰਤਾਰਪੁਰ ਸਾਹਿਬ ਅੱਜ ਕੱਲ੍ਹ ਸਤਸੰਗੀਓ ਬਿਲਕੁਲੋਂ ਬਾਰਡਰ ਦੇ ਨੇੜੇ ਹੈ। ਸੋ ਡੇਰਾ ਬਾਬਾ ਨਾਨਕ ਤੋਂ ਬਿਲਕੁਲੋਂ ਦਰਸ਼ਨ ਹੁੰਦੇ ਨੇ ਸਾਹਮਣੇ ਹੀ। ਤੇ ਹੁਣ ਭਾਰਤ ਸਰਕਾਰ ਦੇ ਉਦਮ ਦਾ ਸਦਕਾ ਉੱਧਰ ਪਾਕਿਸਤਾਨ ਦੇ ਸਤਸੰਗੀਓ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਯਤਨਾਂ ਦੇ ਸਦਕਾ ਉੱਥੇ ਇੱਕ ਉਲਾਂਘਾ ਬਣ ਗਿਆ, ਕੋਰੀਡੋਰ ਬਣ ਗਿਆ, ਉਹਦੇ ਆਪਾਂ ਜਾ ਕੇ ਤੇ ਦਰਸ਼ਨ ਕਰ ਸਕਦੇ ਹਾਂ। ਕੁਝ ਖਟਿਆਈ ਆਉਣ ਕਰਕੇ ਫਿਰ ਕੁਛ ਸ਼ਵਾਂ ਬੰਦ ਰਿਹਾ, ਦਾਸ ਗਿਆ ਦਰਸ਼ਨ ਕੀਤੇ ਨੇ ਤੇ ਗਏ ਤੁਰ ਕੇ ਪੈਦਲ ਹੀ ਜਾ ਕੇ, 4 ਕਿਲੋਮੀਟਰ ਦਾ ਪੰਧ ਹੈ, ਪੈਦਲ ਹੀ ਜਾ ਕੇ ਦੀਦਾਰ ਕੀਤੇ ਨੇ ਗੁਰੂ ਮਹਾਰਾਜ ਨੇ, ਰਹਿਮਤਾਂ ਕੀਤੀਆਂ ਪਿਆਰਿਓ। ਬੜਾ ਆਲੀਸ਼ਾਨ ਉਹ ਸਥਾਨ ਬਣਾਇਆ ਹੈ। ਸੋ ਇਸ ਲਈ ਕਰਤਾਰਪੁਰ ਸਾਹਿਬ ਜਿਹੜਾ ਹੈ ਇਹ ਸਾਡੇ ਤੋਂ ਪਾਰਟੀਸ਼ਨ ਤੋਂ ਉਪਰੰਤ ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਨਾਲ ਕਰਤਾਰਪੁਰ ਸਾਹਿਬ ਤੋਂ ਵਿਛੜ ਗਿਆ ਸਾਡੇ ਤੋਂ। 18 ਸਾਲ ਗੁਰੂ ਨਾਨਕ ਦੇਵ ਜੀ ਉੱਥੇ ਰਹੇ ਨੇ, ਛੋੜ ਦਿੱਤਾ ਕਰਤਾਰਪੁਰ। ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਕਿ ਪੁਰਖਾ ਗੁਰੂ ਅੰਗਦ ਦੇਵ ਜੀ ਤੁਸੀਂ ਇੰਜ ਕਰੋ, ਇੱਥੋਂ ਚਲੇ ਜਾਓ ਕਰਤਾਰਪੁਰ ਤੋਂ, ਸਾਡੇ ਬੱਚੇ ਨੇ ਸ੍ਰੀ ਚੰਦ ਲਸਮੀ ਦਾਸ ਇਹ ਤੁਹਾਡੇ ਨਾਲ ਈਰਖਾ ਕਰਨਗੇ, ਚੰਗਾ ਨਹੀਂ ਲੱਗੇਗਾ, ਤੁਸੀਂ ਇੰਜ ਕਰੋ ਹੁਣ ਖਡੂਰ ਸਾਹਿਬ ਚਲੇ ਜਾਓ।
ਬੈਠ ਖਡੂਰੇ ਜੋਤ ਜਗਾਈ। ਖਡੂਰ ਸਾਹਿਬ ਜਾ ਕੇ ਬੈਠ ਗਏ, ਉੱਥੇ ਫਿਰ ਗੁਰੂ ਨਾਨਕ ਦੇਵ ਦੇ ਸ਼ਬਦ ਦਾ ਪ੍ਰਕਾਸ਼ ਕੀਤਾ, ਬੇਅੰਤ ਪਰਉਪਕਾਰ ਦੇ ਕਾਰਜ ਕੀਤੇ ਸੱਚੇ ਪਾਤਸ਼ਾਹ ਨੇ, ਗੁਰਮੁਖੀ ਅੱਖਰਾਂ ਨੂੰ ਪ੍ਰਚਲਿਤ ਕੀਤਾ ਔਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬਾਣੀ ਦਾ ਪ੍ਰਸਾਰ ਪ੍ਰਚਾਰ ਕੀਤਾ। ਔਰ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 63 ਸਲੋਕ ਜੋ ਹਨ ਬਾਣੀ ਉਚਾਰਨ ਕੀਤੀ ਹੈ, ਜੋ ਕਿ 8 ਰਾਗਾਂ ਦੇ ਵਿੱਚ 63 ਸਲੋਕ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜੀਆਂ ਦੇ ਆਪਾਂ ਸ਼੍ਰਵਣ ਕਰਦੇ ਹਾਂ। ਆਸਾ ਜੀ ਕੀ ਵਾਰ ਦੇ ਵਿੱਚ 15 ਸਲੋਕ ਨੇ ਗੁਰੂ ਅੰਗਦ ਦੇਵ ਜੀ ਦੇ। ਸੋ ਗੁਰੂ ਅੰਗਦ ਦੇਵ ਜੀ ਮਾਰੇ ਕਿਰਪਾ ਕਰਦੇ, ਸਲੋਕ ਮਹੱਲਾ ਦੂਜਾ, ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ। ਪੁੱਛਿਆ ਗੁਰੂ ਅੰਗਦ ਦੇਵ ਜੀ ਨੂੰ ਸਿੱਖਾਂ ਨੇ, ਮਹਾਰਾਜ ਜਿਹੜੀਆਂ ਇਹ ਕਥਾ ਕਹਾਣੀਆਂ ਨੇ ਕਿੱਥੋਂ ਆਈਆਂ? ਪਾਪਾਂ ਦੀਆਂ, ਪੁੰਨਾਂ ਦੀਆਂ, ਜੇ ਆਹ ਕੰਮ ਕਰੋਗੇ ਪਾਪ ਲੱਗੇਗਾ, ਜੇ ਆਹ ਕਰੋਗੇ ਤੇ ਪੁੰਨ ਲੱਗੇਗਾ। ਰੋਜ਼ ਪੜ੍ਹਦੇ ਹੋ ਸਿਮਰਤ ਸ਼ਾਸਤਰ, ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। 180,000 ਸੁਰਤੀ ਹੈ ਸਲੋਕ ਨੇ ਵੇਦਾਂ ਦੇ, ਉਹਦੇ ਚੋਂ 80,000 ਜਿਹੜੇ ਸਲੋਕ ਨੇ ਕਰਮ ਕਾਂਡਾਂ ਦਾ ਜ਼ਿਕਰ ਕਰਦੇ ਆ, ਆਹ ਕੰਮ ਕਰਾਂਗੇ ਪਾਪ ਲੱਗੇਗਾ, ਆਹ ਕਰਾਂਗੇ ਪੁੰਨ ਲੱਗੇਗਾ। ਇਸ ਵਾਸਤੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਜਿਹੜਾ ਤੱਤ ਸਿਧਾਂਤ ਹੈ ਅਸਲੀਅਤ ਹੈ ਉਹਦੀ ਸਾਰੀ ਨਹੀਂ। ਇਸ ਲਈ ਜਿਹੜੀਆਂ ਕਥਾ ਕਹਾਣੀਆਂ ਨੇ ਪਾਪਾਂ ਪੁੰਨਾਂ ਦੀਆਂ, ਇਹ ਬੇਦੀ ਆਣੀ ਵੇਦਾਂ ਨੇ ਲਿਆਂਦੀਆਂ, ਪਾਪ ਵੇਦਾਂ 'ਚ ਲਿਖੀਆਂ ਨੇ, ਉਹਨਾਂ ਤੋਂ ਗਾਂਹ ਲੋਕਾਂ ਦੇ ਵਿੱਚ ਪ੍ਰਚਲਿਤ ਹੋਈਆਂ। ਉਹ 'ਚ ਕੀ ਲਿਖਿਆ? ਦੇ ਲੈਣਾ ਲੈ ਲੈ ਦੇਣਾ, ਪਹਿਲਾਂ ਦੇ ਕੇ ਅਤੇ ਫਿਰ ਲੈਣ ਦੀ ਇੱਛਾ ਰੱਖਣੀ ਕਿ ਮੈਂ ਆਹ ਦਾਨ ਕਰਾਂ ਤੇ ਫਿਰ ਅੱਗੇ ਮੈਨੂੰ ਜਾ ਕੇ ਆਹ ਮਿਲੇ, ਇੱਥੇ ਮੈਂ ਆਹ ਦਾਨ ਕਰਾਂਗਾ ਉੱਥੇ ਜਾ ਕੇ ਆਹ ਮਿਲੇ, ਫਿਰ ਲੈ ਲੈ ਦੇਣਾ, ਫਿਰ ਲੈ ਲੈ ਕੇ ਤੇ ਭਾਈ ਇਸ ਪ੍ਰਕਾਰ ਜਿਹੜਾ ਅਗਾਂਹ ਦੇਣਾ, ਫਿਰ ਕੀ ਹੁੰਦਾ? ਨਰਕ ਸੁਰਗ ਅਵਤਾਰ, ਕਦੇ ਜੀਵ ਨਰਕਾਂ ਨੂੰ ਚਲਾ ਗਿਆ ਪਾਪ ਕਰਕੇ, ਪੁੰਨ ਕਰਕੇ ਸਵਰਗਾਂ ਨੂੰ ਚਲਾ ਗਿਆ। ਉੱਤਮ ਮੱਧਮ ਜਾਤੀ ਜਿਨਸੀ ਭਰਮ ਭਵੈ ਸੰਸਾਰ, ਇਹਨਾਂ ਪਾਪਾਂ ਪੁੰਨਾਂ ਦੇ ਭਰਮ ਵਿੱਚ ਸੰਸਾਰ ਭਟਕਦਾ, ਫਿਰ ਇਹ ਜੀਵ ਦਾ ਮਨ ਭਟਕਦਾ, ਫਿਰ ਕੀ ਹੁੰਦਾ? ਉੱਤਮ, ਕਦੇ ਕਿਸੇ ਉੱਤਮ ਜਾਤੀ 'ਚ ਜਨਮ ਲੈ ਲਿਆ, ਮੱਧਮ ਕਦੇ ਮੱਧਮ ਜਾਤਾਂ 'ਚ ਅਤੇ ਕਦੇ ਸਤਸੰਗ ਕਨਿਸ਼ਟ ਜਾਤਾਂ 'ਤੇ ਜਨਮ ਲੈ ਲਿਆ। ਉੱਤਮ ਮੱਧਮ ਜਾਤੀ ਜਿਨਸੀ, ਇਹਨਾਂ ਜਿਨਸਾਂ ਦੇ ਵਿੱਚ ਕਦੀ ਕੁਛ ਬਣ ਗਏ, ਕਦੀ ਕੁਛ ਬਣ ਗਏ। ਅੰਮ੍ਰਿਤ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਗੁਰੂ ਅੰਗਦ ਦੇਵ ਜੀ ਕਹਿੰਦੇ, ਫਿਰ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜਗਤ 'ਤੇ ਆਏ, ਜਗਤ ਜਨਦੇ ਨੂੰ ਤਾਰਨ ਲਈ, ਕਲ ਤਾਰਨ ਗੁਰੂ ਨਾਨਕ ਆਇਆ। ਫਿਰ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰਾਂ ਕੀਤੀਆਂ, ਫਿਰ ਅੰਮ੍ਰਿਤ ਬਾਣੀ ਸੱਚੇ ਪਾਤਸ਼ਾਹ ਜੀ ਨੇ ਜਗਤ ਵਿੱਚ ਪ੍ਰਚਲਿਤ ਕੀਤੀ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਧੁਰ ਕੀ ਆਵਾਜ਼, ਖਸਮ ਕੀ ਆਵਾਜ਼, ਬਾਣੀ ਅਸਰ ਬਾਣੀ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਪਵਿੱਤਰ ਬਾਣੀ ਫਿਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਅੰਮ੍ਰਿਤ ਬਾਣੀ ਤੱਤ ਵਖਾਣੀ, ਜਿਹ 'ਚ ਸਿਧਾਂਤ ਅਸਲੀਅਤ ਸੱਚ ਇੱਕ ਕਥਨ ਕੀਤਾ ਗਿਆ, ਗਿਆਨ ਧਿਆਨ ਵਿੱਚ ਆਈ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗਿਆਨ ਵਿੱਚ ਅਤੇ ਧਿਆਨ ਦੇ ਵਿੱਚ ਇਹ ਪਵਿੱਤਰ ਬਾਣੀ ਉਤਰੀ, ਨਾਜ਼ਲ ਹੋਈ, ਇਹ ਧੁਰ ਤੋਂ ਪਰਮਾਤਮਾ ਦੇ ਦਰ ਤੋਂ ਆਈ। ਗੁਰਮੁਖ ਆਖੀ ਗੁਰਮੁਖ ਜਾਤੀ, ਮੁਖੀ ਗੁਰਾਂ ਨੇ ਇਹ ਬਾਣੀ ਆਖੀ ਹੈ, ਉਚਾਰਨ ਕੀਤੀ ਹੈ। ਅਤੇ ਗੁਰਮੁਖ ਜਾਤੀ, ਗੁਰਮੁਖਾਂ ਨੇ ਗੁਰੂ ਕੇ ਲੜ ਲਾ ਕੇ ਬਾਣੀ ਨੂੰ ਜਾਣਿਆ, ਗੁਰੂ ਵਾਲੇ ਬਣੇ, ਫਿਰ ਬਾਣੀ ਨੂੰ ਪੜ੍ਹਿਆ ਸਮਝਿਆ। ਸੁਰਤੀ ਕਰਮ ਧਿਆਈ, ਜਿਹੜੀ ਸੁਰਤੀ ਹੈ, ਜਿਨ੍ਹਾਂ ਨੇ ਸੁਰਤ ਜੋੜੀ, ਧਿਆਨ ਦੇ ਨਾਲ ਬਾਣੀ ਪੜ੍ਹੀ, ਧਿਆਨ ਨਾਲ ਸੁਣੀ, ਕਰਮ ਧਿਆਈ, ਕਰਮਾਂ ਦੁਆਰਾ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਫਿਰ ਉਸ ਪਰਮਾਤਮਾ ਨੂੰ ਧਿਆਇਆ ਬਾਣੀ ਦੇ ਉਪਦੇਸ਼ ਨੂੰ ਸੁਣ ਕੇ। ਹੁਕਮ ਸਾਜ ਹੁਕਮੈ ਵਿੱਚ ਰੱਖੈ, ਹੁਕਮੈ ਅੰਦਰ ਵੇਖੈ। ਕੀ ਸਮਝ ਲੱਗੀ? ਕਿ ਹੁਕਮ ਸਾਜ, ਜਿਹੜਾ ਪਰਮਾਤਮਾ ਹੁਕਮ ਦੇ ਵਿੱਚ ਹੀ ਸ੍ਰਿਸ਼ਟੀ ਨੂੰ ਸਾਜਦਾ, ਜੀਵਨ ਨੂੰ ਸਾਜਦਾ ਹੈ, ਹੁਕਮੈ ਵਿੱਚ ਰੱਖੈ, ਅਤੇ ਵਾਹਿਗੁਰੂ ਹੁਕਮ ਦੇ ਵਿੱਚ ਜੀਵਨ ਨੂੰ ਰੱਖਦਾ, ਭਾਵ ਕਿ ਰੱਖਿਆ ਕਰਦਾ ਵਾਹਿਗੁਰੂ, ਆਗਿਆ ਵਿੱਚ ਚਲਾਉਂਦਾ। ਹੁਕਮੈ ਅੰਦਰ ਵੇਖੈ,
फिर वाहिगुरू हुक्म दे विच ही सारे जीवन वेख रहे। गुरु अंगद देव का इतिहास पढ़ो, हरेक समय सत वचन हुक्म दे विच रहे, हुक्म दे विच गुरु नानक देव की आग्ञा विच रहे, सचे पातशाह की आग्ञा हमेशा मन्नी ते हुक्म दे विच चल के बख्शां प्राप्त हुंदियां पाई। नानक अग्गो होमै टुटै तां को लिखिए लेखै। साहिब गुरु अंगद देव साहिब जी महाराज इत्थे नानक लिखिया है, क्योंकि बाणी नूं गौर नाल पढ़ो। धन गुरु नानक देव जी की बाणी पवित्र, उहदे पिछे नानक। गुरु अंगद देव जी की पढ़ांगे बाणी उत्थे नानक। गुरु अमरदास जी की बाणी पढ़ो, उत्थे भी नानक ही, उत्थे अंगद नहीं लिखिया होणा। जिवें भगतां दी बाणी कहत कबीर कहत नाम दिओ सुनो तुरलोचन आदि कहिंदे ने, पर गुरु साहिब दी बाणी दे पिछे नानक मोहर ही आएगी। क्योंकि जोत रूप हर आप नानक हायो, ज्योति स्वरूप परमात्मा ने अपना नानक नाम रखा आ। इस वास्ते नानक अगो होमै टुटै। गुरु नानक देव की दूसरी जोत गुरु अंगद देव साहिब जी फरमान करते हैं, जे भाई दुनिया तो जाण तो पहला पहला होमे हंकार टुट जाए, ये तो जीव का खेड़ा छुट जाए, तां को लिखिए लेख है। ओड़ा जीव जी की होमे टुट गई, वह परमात्मा के लेख च लिखिया जाता, वह परमात्मा के दर से प्रमाण हो जाता। भाई महला पहला वेद पुकारे पुन पाप। तुहानू गुरु नानक देव जी सच्चे पातशाह मेहर करते ने, जिहड़े वेद ने यह पुकार पुकार के कहिंदे ने आ काम करोगे पाप लगेगा, आ करोगे पुन लगेगा। सत्संगियो फिर की हुंदा, सुरग नरक का बीओ। जिहड़े पाप पुन की विचार च प्यार आ जीव, यह नरकां ते सुरगां का बीज है प्यारियो। एग्जाम्पल के तौर पर प्रमाण के तौर पर किसी जीव तो पाप हो गया, तुरे जाते कोई ऐसा कर्म हो गया, सोची जाना हाए मैं तो पाप हो गया, हाए मैं तो पाप हो गया। गुरमत कहती है कि जिंदगी विच विचरदे हां चंगा माड़ा कर्म हुंदा रहिंदा, ते निरंकार परमात्मा नूं याद करो, वाहिगुरू नूं चेते रखो, निरंकार का सिमरण करो। पर यह मत पापां कै संग ओ धोपै नावै कै रंग। प्रमाण दते सच्चे पातशाह ने कहिंदे कि हत्थां नूं पैरां नूं शरीर दे अंगां नूं कट्टा ते मिट्टी लग जाए, पर यह हाथ पैर तन देह पानी धोता है उत्तर सुखे है। ओड़ी मिट्टी घटा लगा हथां पैरां नूं चेहरे नूं, पानी लैके धो लिए ते साफ हो गया। मूत पलीती कपड़ होए दे साबून लईए धोए। साढ़े कपड़ियां नूं साढ़े वस्त्रां नूं मल मूत्र लग जाए, सथूल मैल लग जाए, ते भाई वह पानी दे नाल नहीं धोवदी, फिर साबण लैके धोनी पैंदी। साबण ला के दे साबून, ये पाठ शुद्ध है, साबून साबण नहीं। सस्से कन्ना है बब्बे नूं दलैंगड़े हन, ते नाणे नूं औंकड़ है। शुद्ध पाठ बनेगा साबून। साबण लैके दे साबून दा दे दा पा दे के उन्हूं ला के दे साबून लईए धोए। कपड़े नूं मैल मलमूत्र लग गया ते लैके साबण ते धो लिया ते सत्संगी उह शुद्ध हो गया। भरी है मत पापां का संग। हुण साड़ी जिहड़ी मत है इहनूं विचारां दी मैल लग गई, इहनूं ख्यालां दी मैल लग गई, साड़ी बुद्धि नूं अंतश करन नूं ना तां उह धुप्पणी पाणी नाल, तीर्थां ते जाके नहीं धुप्पणी उह, ते ना धुप्पणी प्यारे उह साबण नाल। सूखम मैल है, विचारां दी मैल है, उह धुप्पेगी नाम दे नाल। उह धुप्पै नावै कै रंग। रंग कहते प्यार, प्यार नाल वाहिगुरू वाहिगुरू वाहिगुरू करो। सिरे तुरे घरों सारा दिन गलियां बाजारां च फिरे, उतों की सारी मैल साढ़े नाल आ गई। सत्संगी कपड़े आपां फिर धो लैने, कपड़े साफ हो गए। इस तरह चेहरे ते मैल घट्टा मिट्टी लग गया, चेहरा धो लिया साफ हो गया। पर जिहड़ी अंदर मैल लगी राज विचारां दी, किते इधर वेख लिया माड़ा चंगा, वेख लिया माड़ा चंगा, सोच लिया, वो ना तो पानी ना लैनी ते ना साबण दे नाल, वो लैनी नाम दे नाल, वो लैनी गुरु के दर्शन करन दे नाल। सच्चे पातशाह कहिंदे ने कि इहड़ा वेद पुकारे पुन पाप। वेदां वेद पुकारदे ने, पुन्नां दे पापां दा जिक्र करदे ने,
ਸੁਰਗ ਨਰਕ ਕਾ ਬੀਜੋ, ਇਹ ਪਾਪ ਪੁੰਨ ਆਦਿਕ ਹੀ ਇਹਨਾਂ ਦੀ ਸੋਚ ਚ ਪੈ ਰਹਿਣਾ, ਇਹੀ ਸਤਸੰਗੀ ਬੀਜ ਹੈ ਨਰਕ ਤੇ ਸਵਰਗ ਦਾ। ਇਹਦੇ ਕਾਰਨ ਹੀ ਨਰਕ ਤੇ ਸਵਰਗ ਚ ਜੀ ਭਟਕਦੇ ਨੇ। ਜੋ ਬੀਜੈ ਸੋ ਉਗਵੈ, ਖਾਂਦਾ ਜਾਣੈ ਜੀਓ। ਜੋ ਬੀਜਾਂਗੇ ਅੰਦਰ ਉਹੀ ਵੱਢਾਂਗੇ, ਉਹੀ ਖਾਵਾਂਗੇ। ਜੋ ਬੀਜੈ ਸੋ ਉਗਵੈ, ਖਾਂਦਾ ਜਾਣੈ ਜੀਓ। ਉਹ ਜੀਵਾਤਮਾ ਫਿਰ ਖਾਂਦੀ ਹੈ, ਉਹਦੇ ਫਲਾਂ ਨੂੰ ਭੋਗਦੀ ਹੈ। ਗਿਆਨ ਸਲਾਹੇ ਵੱਡਾ ਕਰ, ਜਿਹੜੇ ਵੇਦ ਨੇ ਇਹ ਗਿਆਨ ਨੂੰ ਵੱਡਾ ਕਰਕੇ ਸੁਣਾਉਂਦੇ ਨੇ ਕਿ ਗਿਆਨ ਬੰਦੇ ਕੋਲ ਚਾਹੀਦਾ। ਗਿਆਨ ਗਿਆਨ ਨਾਲ ਕਹਿੰਦੇ ਮੁਕਤੀ ਮਿਲਦੀ ਹੈ, ਪਰ ਗੁਰਮਤ ਕਹਿੰਦੀ ਹੈ ਸੱਚੋ ਸੱਚਾ ਨਾਓ। ਸੱਚਾ ਹੈ ਪਰਮਾਤਮਾ ਦਾ ਨਾਮ, ਸੱਚਾ ਸੁੱਚਾ ਹੈ ਵਾਹਿਗੁਰੂ ਦਾ ਨਾਮ। ਉਸ ਨਾਮ ਨੇ ਹੀ ਸਾਡੀ ਜਿਹੜੀ ਮਤ ਹੈ ਇਹਨੂੰ ਪਾਪਾਂ ਤੋਂ ਬਚਾਉਣਾ, ਪਾਪਾਂ ਤੋਂ ਧੋਣਾ ਹੈ। ਸੱਚ ਬੀਜੈ ਸੱਚ ਉਗਵੈ, ਜੇ ਸੱਚ ਦਾ ਬੀਜ ਅੰਦਰ ਬੀਜਾਂਗੇ ਤੇ ਸੱਚ ਦਾ ਹੀ ਫਿਰ ਜਿਹੜਾ ਹੈ ਅੰਦਰ ਬੀਜ ਉੱਗੇਗਾ। ਦਰਗਹਿ ਪਾਈਏ ਥਾਓ, ਫਿਰ ਭਾਈ ਦਰਗਾਹ ਦੇ ਵਿੱਚ ਟਿਕਾਣਾ ਮਿਲਦਾ ਹੈ, ਦਰਗਾਹ ਵਿੱਚ ਜਗ੍ਹਾ ਮਿਲਦੀ ਹੈ, ਪਰਮਾਤਮਾ ਦੇ ਘਰ ਦੇ ਵਿੱਚ ਉੱਥੇ ਜੀਵ ਸੁਰਖਰੂ ਹੁੰਦਾ ਹੈ। ਸਿਮਰਨ ਭਗਤੀ ਬੰਦਗੀ ਦੇ ਰਾਹੀਂ ਜੀਵ ਦਾ ਭਲਾ ਹੁੰਦਾ। ਗੁਰੂ ਅੰਗਦ ਦੇਵ ਸਾਹਿਬ ਜੀ ਵਾਹਿਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਆਪਾਂ ਪਵਿੱਤਰ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਸਮੁੱਚਾ ਜਗਤ ਆ ਪੂਰਾ ਵੀਕ ਪੂਰਾ ਹਫ਼ਤਾ ਸੰਗਤਾਂ ਮਨਾਉਣਗੀਆਂ। ਗੁਰੂ ਅੰਗਦ ਦੇਵ ਸਾਹਿਬ ਜੀ ਸ੍ਰੀ ਹਰਗੋਬਿੰਦਪੁਰ ਨਗਰ ਵਿਖੇ ਨੇ, ਇੱਕ ਪੰਡਿਤ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਵਿਦਵਾਨ ਆਇਆ। ਸੋ ਉਹ ਕਥਾ ਵਿਚਾਰ ਮਾਰੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਸਮਾਂ ਦਿਓ, ਆਵੀ ਦੇ ਹਜ਼ੂਰ ਮੈਂ ਹਾਜ਼ਰੀ ਭਰਾਂ। ਅਤੇ ਗੁਰੂ ਜੀ ਕਹਿੰਦੇ ਭਾਈ ਗੁਰਮਤਿ ਅਨੁਸਾਰ ਵਿਚਾਰ ਕਰੋ। ਕਰਦਾ ਰਿਹਾ, ਇੱਕ ਦਿਨ ਜ਼ਿਕਰ ਕੀਤਾ ਕਿ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਜਿਹੜਾ ਜੀਵ ਪੁੰਨ ਕਰਦਾ ਨਾ, ਪੁੰਨ ਉਹਨੂੰ ਪਾਲਕੀ ਵਿੱਚ ਬਿਠਾ ਕੇ ਬੜੇ ਸਤਿਕਾਰ ਦੇ ਨਾਲ ਇੱਕ ਸਾਲ ਦੇ ਵਿੱਚ ਲੈ ਕੇ ਜਾਂਦੇ ਨੇ ਸਵਰਗ 'ਚ। ਜਿਹੜਾ ਪਾਪ ਕਰਦਾ ਉਸ ਨੂੰ ਜਮਦੂਤ ਆ ਕੇ ਅਤੇ ਬੜੇ ਦੁੱਖਾਂ ਦੇ ਸਹਿਤ ਲੈ ਕੇ ਜਾਂਦੇ ਇੱਕ ਸਾਲ ਦੇ ਵਿੱਚ ਨਰਕਾਂ ਨੂੰ। ਪੰਡਿਤ ਜੀ ਕਹਿਣ ਲੱਗੇ ਕਿ ਇੱਕ ਸਾਲ ਦਾ ਰਸਤਾ ਪ੍ਰਲੋਕ ਦਾ। ਇਹ ਕਥਾ ਵਿਚਾਰ ਕੀਤੀ, ਗੁਰਸਿੱਖ ਬੈਠੇ ਸੀ ਕਥਾ ਸੁਣਦੇ, ਉਹ ਆਪਸ ਚਰਚਾ ਕਰ ਰਹੇ ਨੇ, ਭਾਈ ਸੁੰਦਰ ਜੀ, ਭਾਈ ਲਾਲ ਜੀ, ਭਾਈ ਨਿਹਾਲਾ ਜੀ, ਭਾਈ ਨਬਲੂ ਜੀ, ਉਹ ਇੱਕ ਦੂਜੇ ਨਾਲ ਚਰਚਾ ਕਰਨ ਲੱਗੇ। ਕਹਿਣ ਲੱਗੇ ਪੰਡਿਤ ਜੀ ਅੱਜ ਕਥਾ ਕਰ ਰਹੇ ਸੀ, ਸਾਲ ਦਾ ਜ਼ਿਕਰ ਕਰ ਰਹੇ ਸੀ, ਸਾਲ ਦਾ ਰਸਤਾ ਪ੍ਰਲੋਕ ਦਾ। ਇੱਕ ਗੁਰਸਿੱਖ ਕਹਿੰਦਾ ਗੁਰੂ ਦੀ ਕਿਰਪਾ ਮੇਰੇ 'ਤੇ, ਨਿਤਨੇਮ ਸਿਮਰਨ ਬੰਦਗੀ ਕਰਦੇ ਹਾਂ, ਜਿਹੜਾ ਸਾਲ ਦਾ ਰਸਤਾ ਦੱਸਿਆ ਮੈਂ ਅੱਠ ਪਹਿਰ ਦੇ ਵਿੱਚ ਹੀ ਇਹ ਜਾ ਸਕਦਾ। ਇਹ ਗੁਰਸਿੱਖ ਕਹਿੰਦਾ ਨਹੀਂ ਮੈਂ ਤਾਂ ਚਾਰ ਪਹਿਰ 'ਚ ਚਲਾ ਜਾਵਾਂ। ਇੱਕ ਗੁਰਸਿੱਖ ਕਹਿੰਦਾ ਕਿ ਨਹੀਂ ਮੈਂ ਤਾਂ ਇਹ ਜਿਹੜਾ ਸਾਰਾ ਪੈਂਡਾ ਹੈ ਨਾ ਇਹ ਕੁਛ ਘੜੀਆਂ 'ਚ ਬਤੀਤ ਕਰਦਾ। ਇੱਕ ਕਹਿੰਦਾ ਕਿ ਇੱਕ ਅੱਖ ਦੇ ਚਮਕਾਰੇ ਵਿੱਚ ਮੈਂ ਚਲਾ ਜਾਵਾਂ, ਅੱਖ ਖੁੱਲ੍ਹਣ ਦੇ ਸਮੇਂ 'ਚ ਹੀ। ਪੰਡਿਤ ਜੀ ਲਾਗਦੀ ਲੰਘ ਰਹੇ ਸੀ, ਉਹਨਾਂ ਵਿਚਾਰ ਸੁਣੀ। ਸੋ ਉਹਨਾਂ ਮਨ 'ਚ ਖਿਆਲ ਕੀਤਾ ਕਿ ਕਥਾ ਸੁਣਨ ਤੋਂ ਬਾਅਦ ਕਿੰਤੂ ਪ੍ਰੰਤੂ ਕਰਦੇ ਉਹਨਾਂ ਗੁਰੂ ਜੀ ਦੇ ਕੋਲ ਚਲੇ ਗਏ। ਸੱਚੇ ਪਾਤਸ਼ਾਹ ਕਥਾ ਕੀਤੀ ਸੀ ਅਤੇ ਤੁਹਾਡੇ ਗੁਰਸਿੱਖ ਉਹਦੇ 'ਤੇ ਕੁਛ ਕਿੰਤੂ ਪ੍ਰੰਤੂ ਕਰ ਰਹੇ ਨੇ। ਸੱਚੇ ਪਾਤਸ਼ਾਹ ਕਹਿੰਦੇ ਪੰਡਿਤ ਜੀ ਬਹਿ ਜਾਓ। ਭਾਈ ਗੁਰਦਾਸ ਸਾਹਿਬ ਨੂੰ ਸੱਦ ਲਿਆ, ਜਵਾਬ ਤਾਂ ਗੁਰੂ ਜੀ ਵੀ ਦੇ ਸਕਦੇ ਸੀ, ਪਰ ਗੁਰੂ ਜੀ ਨੇ ਵਿਦਵਾਨ ਗੁਰੂ ਘਰ ਦੇ ਭਾਈ ਗੁਰਦਾਸ ਜੀ ਨੂੰ ਕੀਤਾ ਬਚਨ ਕਿ ਭਾਈ ਗੁਰਦਾਸ ਜੀ ਇਹਨਾਂ ਨੂੰ ਜਵਾਬ ਦਿਓ। ਭਾਈ ਗੁਰਦਾਸ ਜੀ ਕਹਿੰਦੇ ਪੰਡਿਤ ਜੀ ਬੈਸਿਓ, ਜਿਹੜਾ ਤੁਸੀਂ ਗੱਲ ਕਰਦੇ ਹੋ ਇਹ ਪਾਪਾਂ ਦੇ ਪੁੰਨਾਂ ਦੀ ਗੱਲ ਹੈ, ਉਹ ਇੱਦਾਂ ਹੀ ਹੈ। ਜਿਹੜਾ ਪਾਪੀ ਜੀਵ ਹੈ ਉਹ ਇੱਕ ਸਾਲ 'ਚ ਜਾਂਦਾ, ਪੁੰਨੀ ਜੀਵ ਹੈ ਇੱਕ ਸਾਲ 'ਚ ਜਾਂਦਾ, ਪਰ ਜਿਹੜਾ ਗੁਰਮਤਿ ਦਾ ਮਾਰਗ ਹੈ ਹੋਰ ਹੈ, ਦੂਰ ਰਹੀ ਉਹ ਜੰਮ ਤੇ ਵਾਟ। ਜਿਹੜਾ ਸਿਮਰਨ ਬੰਦਗੀ ਭਗਤੀ ਕਰਦਾ, ਗੁਰੂ ਕੇ ਲੜ ਲੱਗਾ, ਸੰਗਤ ਕਰਦਾ, ਸੇਵਾ ਕਰਦਾ, ਉਹਨਾਂ ਦਾ ਜਮਾਂ ਦਾ ਰਸਤਾ ਹੋਰ ਹੁੰਦਾ। ਉਹਨਾਂ ਪ੍ਰਮਾਣ ਦਿੱਤਾ, ਕਹਿਣ ਲੱਗੇ ਇੱਕ ਵਿਅਕਤੀ ਤੁਰ ਕੇ ਜਾਂਦਾ ਉਹਨੂੰ ਟਾਈਮ ਜ਼ਿਆਦਾ ਲੱਗੇਗਾ, ਇੱਕ ਸਾਈਕਲ 'ਤੇ ਜਾਂਦਾ ਉਹਨੂੰ ਹੋਰ ਟਾਈਮ ਘੱਟ, ਇੱਕ ਗੱਡੀ 'ਤੇ ਜਾ ਰਿਹਾ ਉਹਨੂੰ ਹੋਰ ਟਾਈਮ ਘੱਟ, ਜਿਹੜਾ ਹਵਾਈ ਜਹਾਜ਼ 'ਤੇ ਜਾ ਰਿਹਾ ਉਹ ਬਹੁਤ ਛੇਤੀ ਚਲਾ ਜਾਏਗਾ। ਇੱਦਾਂ ਹੀ ਜਿਹੜੇ ਪਾਪ ਕਰਦੇ ਨੇ, ਪੁੰਨ ਕਰਦੇ ਨੇ, ਸਮਝੋ ਪੈਦਲ ਤੁਰ ਕੇ ਜਾ ਰਹੇ ਨੇ, ਅਤੇ ਜਿਹੜਾ ਜਾ ਰਿਹਾ ਨਾਮ ਸਿਮਰਨ ਬੰਦਗੀ ਵਾਲਾ ਗੁਰੂ ਕੇ ਲੜ ਲੱਗਾ ਪਿਆਰੇ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ, ਉਹ ਬਹੁਤ ਛੇਤੀ ਚਲਾ ਜਾਏਗਾ। ਹੁਣ ਆਪਾਂ ਇੱਥੇ ਹੋਣਾ ਵੇ, ਇੰਡੀਆ ਤੋਂ ਚੱਲ ਕੇ ਕਈ ਸਾਲ ਲੱਗਣਗੇ, ਇੱਥੋਂ ਅਮਰੀਕਾ ਤੱਕ ਆਉਂਦੇ ਹਾਂ, ਅਤੇ ਜੇ ਪਿਆਰੇ ਜਹਾਜ਼ 'ਤੇ ਆਉਂਦੇ ਤਾਂ ਆਪਾਂ ਕੁਝ ਹੀ ਘੰਟਿਆਂ ਵਿੱਚ ਆਪਾਂ ਇੱਥੇ ਆ ਜਾਂਦੇ ਹਾਂ।
ਇਸੇ ਤਰ੍ਹਾਂ ਜਿਹੜੇ ਸਿਮਰਨ ਬੰਦਗੀ ਕਰਦੇ ਨੇ, ਗੁਰੂ ਜੀ ਕਹਿਣ ਲੱਗੇ ਪੰਡਿਤ ਜੀ ਤੁਸੀਂ ਕਰਦੇ ਜੇ ਪਾਪਾਂ ਤੇ ਪੁੰਨਾਂ ਦੀ ਵੇਦਾਂ ਦੀ ਵਿਚਾਰ। ਗੁਰੂ ਨਾਨਕ ਦੇਵ ਦੇ ਦਰ ਦੀ ਵਿਚਾਰ ਇਹ ਹੈ ਕਿ ਮੁਕਤੀ ਰੂਪੀ ਫਲ ਹੈ। ਪੰਛੀ ਦਾ ਰਸਤਾ ਹੋਰ ਹੈ, ਜੇ ਮੰਨ ਲਓ ਇੱਕ ਰੁੱਖ ਉੱਤੇ ਫਲ ਲੱਗਾ ਹੋਇਆ ਉੱਪਰ ਪੀਸੀ ਤੇ, ਉੱਥੇ ਜਾਣਾ ਹੋਵੇ ਕਿਸੇ ਕੀੜੀ ਨੇ, ਕੀੜੀ ਤੁਰ ਕੇ ਜਾਂਦਿਆਂ ਨੂੰ ਬਹੁਤ ਸਮਾਂ ਲੱਗੇਗਾ। ਪੰਛੀ ਨੇ ਜਾਣਾ ਉੱਥੇ ਤੇ ਉਡਾਰੀ ਮਾਰੇ ਗਏ ਤਾਂ ਉੱਥੇ ਚਲਾ ਗਿਆ, ਪੰਛੀ ਬਹੁਤ ਛੇਤੀ ਜਾਏਗਾ। ਇੱਦਾਂ ਗੁਰੂ ਜੀ ਕਹਿੰਦੇ ਜਿਹੜਾ ਪਾਪਾਂ ਤੇ ਪੁੰਨਾਂ ਦਾ ਮਾਰਗ ਹੈ ਨਾ, ਇਹ ਕੀੜੀ ਦਾ ਰਸਤਾ, ਕੀੜੀ ਦਾ। ਤੇ ਜਿਹੜਾ ਗੁਰਮਤ ਦਾ ਰਸਤਾ ਹੈ, ਬਾਣੀ ਬਾਣਾ ਪੰਖ ਪਛਾਨੋ, ਗੁਰਖਾ ਸਿੱਖ ਬਿਹੰਗਮ ਜਾਨੋ, ਜਿਹੜਾ ਬਾਣੀ ਤੇ ਬਾਣਾ ਹੈ ਇਹ ਖੰਭ ਨੇ ਤੇ ਗੁਰੂ ਦਾ ਸਿੱਖ ਪੰਛੀ ਹੈ, ਇਹ ਮੁਕਤੀ ਰੂਪੀ ਫਲ ਨੂੰ ਪ੍ਰਾਪਤ ਕਰਦਾ ਬਹੁਤ ਛੇਤੀ। ਇਸ ਲਈ ਸੱਚੇ ਪਾਤਸ਼ਾਹ ਮਾਰੇ ਮਿਹਰ ਕਰਦੇ ਨੇ ਕਿ ਦਰਗਾਹ ਦੇ ਵਿੱਚ ਜਗ੍ਹਾ ਮਿਲਦੀ ਹੈ ਜਿਹੜੇ ਵਾਹਿਗੁਰੂ ਦਾ ਸਿਮਰਨ ਬੰਦਗੀ ਕਰਦੇ ਨੇ। ਵੇਦ ਵਪਾਰੀ ਗਿਆਨ ਰਾਸ, ਕਹਿੰਦੇ ਜਿਹੜੇ ਵੇਦ ਨੇ ਇਹ ਵਪਾਰੀ, ਜਿਹੜੇ ਵੇਦ ਪੜ੍ਹਨ ਵਾਲੇ ਵਪਾਰੀ ਨੇ ਤੇ ਗਿਆਨ ਦੀ ਪੂੰਜੀ ਹਾਸਲ ਕਰਦੇ ਨੇ। ਕਰਮੀ ਪੱਲੇ ਪਾਏ, ਪਰ ਇਹ ਬਖਸ਼ਿਸ਼ ਨਾਲ ਮਿਲਦੀ ਚੀਜ਼। ਨਾਨਕ ਰਾਸੀ ਬਾਹਰਾ, ਭਾਈ ਜਿਹੜਾ ਨਾਮ ਦੀ ਧਨ ਦੌਲਤ ਤੋਂ ਬਾਹਰ ਹੈ, ਗੁਰੂ ਅੰਗਦ ਦੇਵ ਜੀ ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ, ਜਿਹੜਾ ਸਿਮਰਨ ਬੰਦਗੀ ਦੀ ਕਮਾਈ ਤੋਂ ਬਾਹਰ ਹੈ, ਭਾਵ ਕਮਾਈ ਨਹੀਂ ਕੀਤੀ, ਲੱਦ ਨਾ ਚੱਲਿਆ ਕੋਏ, ਉਹ ਅੰਤ ਵੇਲੇ ਨਾਮ ਦਾ ਖਜ਼ਾਨਾ ਲੱਦ ਕੇ ਨਹੀਂ ਗਿਆ, ਜਿਹੜਾ ਪਾਪਾਂ ਪੁੰਨਾਂ ਦੀ ਵਿਚਾਰ ਚ ਪੈ ਰਿਹਾ, ਸਿਮਰਨ ਨਹੀਂ ਕੀਤਾ, ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ, ਭਾਈ ਉਹ ਅੰਤ ਵੇਲੇ ਖਾਲੀ ਹੱਥੀ ਦੁਨੀਆਂ ਤੋਂ ਚਲਾ ਗਿਆ। ਪੌੜੀ ਧੰਨ ਧੰਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਮਿਹਰ ਕਰਦੇ। ਸਾਰੰਗ ਕੀ ਵਾਰ ਮਹੱਲਾ ਚੌਥਾ, ਚੌਥੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਨਿੰਮ ਬਿਰਖ ਬਹੁ ਸੰਚੀਐ, ਕਹਿੰਦੇ ਨਿੰਮ ਦਾ ਬੂਟਾ ਲਾ ਲਿਆ, ਉਹਦੇ ਚਾਰ ਸਿਰੇ ਮਿਸ਼ਰੀ ਲੈ ਕੇ ਤੇ ਖੇੜੀ ਬਣਾ ਤੀ, ਰੋਜ਼ ਘੋਲ ਘੋਲ ਕੇ ਖੰਡ ਤੇ ਉਹਨੂੰ ਪਾਉਣ ਲੱਗ ਪਈਏ ਕਿ ਮਿੱਠੀ ਹੋ ਜਾਏ। ਜਦੋਂ ਵੱਡੀ ਹੋਈ ਉਦੋਂ ਪੱਤੇ ਨਿਕਲੇ ਤੇ ਪੱਤਾ ਤੋੜ ਕੇ ਮੂੰਹ 'ਚ ਪਾਇਆ ਜ਼ਹਿਰ ਵਰਗਾ। ਉਹਨੂੰ ਜਦੋਂ ਫੁੱਲ ਲੱਗੇ ਉਹ ਵੀ ਸਤਸੰਗ ਕੌੜੇ, ਫਲ ਲੱਗੇ ਉਹ ਵੀ ਕੌੜੇ, ਉਹਦਾ ਤੇਲ ਕੱਢ ਕੇ ਉਹ ਵੀ ਕੌੜਾ ਹੋਏਗਾ, ਛਿੱਲ ਉਹ ਵੀ ਕੌੜੀ, ਮਤਲਬ ਕਿ ਕੌੜੀ ਨਿਕਲੀ ਉਹ। ਨਿੰਮ ਬਿਰਖ ਬਹੁ ਸੰਚੀਐ, ਅੰਮ੍ਰਿਤ ਰਸ ਪਾਇਆ, ਕਹਿੰਦੇ ਨਿੰਮ ਦਾ ਬੂਟਾ ਲਾ ਲਿਆ, ਫਿਰ ਉਹਨੂੰ ਬਹੁਤ ਤਰ੍ਹਾਂ ਨਾਲ ਸਿੰਚਿਆ ਅੰਮ੍ਰਿਤ ਦੇ ਨਾਲ, ਅੰਮ੍ਰਿਤ ਲੈ ਨੀਰ ਸਿੰਚਾਈ, ਕਹਿਤ ਕਬੀਰ ਉਹ ਕੋ ਸਹਿਜ ਨਾ ਜਾਈ। ਕਹਿੰਦੇ ਕੋਈ ਨਿੰਮ ਦਾ ਬੂਟਾ ਲਾ ਲਏ ਉਹਨੂੰ, ਫਿਰ ਰੋਜ਼ ਮਿੱਠਾ ਪਾਈ ਜਾਵੇ ਘੋਲ ਘੋਲ ਕੇ ਕਿ ਮਿੱਠੀ ਹੋ ਜਾਏ, ਪਰ ਕਹਿਤ ਕਬੀਰ ਉਹ ਕੋ ਸਹਿਜ ਨਾ ਜਾਈ। ਕਬੀਰ ਜੀ ਕਹਿੰਦੇ ਉਹਦਾ ਜਿਹੜਾ ਸਹਿਜ ਸੁਭਾਅ, ਸਹਿਜ ਦਾ ਭਾਵ ਸੁਭਾਅ, ਉਹ ਸੁਭਾਅ ਨਹੀਂ ਪਿਆਰੇ ਜਾਂਦਾ। ਬਿਸੀਅਰ ਮੰਤਰ ਵਿਸਾਹੀ ਹੈ, ਬਿਸੀਅਰ ਕਹਿੰਦੇ ਸੱਪ ਨੂੰ, ਕਹਿੰਦੇ ਸੱਪ ਨੂੰ ਮੰਤਰਾਂ ਦੇ ਨਾਲ ਕੀਲਣਾ ਕਰੇ, ਮੰਤਰ ਪੜ੍ਹ ਪੜ੍ਹ ਕੇ ਉਹਨੂੰ ਕੀਲੇ, ਬਹੁਤ ਦੁੱਧ ਪੀ ਆਇਆ, ਫਿਰ ਬਹੁਤ ਸਾਰਾ ਉਹਨੂੰ ਦੁੱਧ ਪਿਆਉਣਾ ਕਰੇ, ਮੰਤਰਾਂ ਦੇ ਨਾਲ ਪੜ੍ਹ ਕੇ ਦੁੱਧ ਪਿਆ ਕੇ ਫਿਰ ਸੱਪ ਉੱਤੇ ਭਰੋਸਾ ਕਰ ਲਏ, ਮੇਰੇ ਕਾਬੂ ਆ ਗਿਆ, ਮੇਰੇ ਇਹ ਮੰਤਰਾਂ ਦੇ ਵਸ 'ਚ ਆ ਗਿਆ। ਪਰ ਪਿਆਰੇ ਉਹ ਸੱਪ ਕਿਸੇ ਦਾ ਮਿੱਤ ਨਹੀਂ ਬਣਦਾ, ਸੱਪੇ ਦੁੱਧ ਪਈ ਅੰਦਰ ਵਿਸਨ ਕੋਰ, ਉਹਦੇ ਅੰਦਰ ਜ਼ਹਿਰ ਨਿਰੀ ਸਤਸੰਗੀ, ਭਾਵੇਂ ਉਹਨੂੰ ਦੁੱਧ ਰੋਜ਼ ਪਿਆਓ ਉਹ ਡੰਗ ਹੀ ਮਾਰੇਗਾ। ਮਨਮੁਖ ਅਭਿੰਨ ਨਾ ਭਿਜਈ, ਪੱਥਰ ਨਾ ਵਾਇਆ, ਇਹਦਾ ਮਨਮੁਖ ਬੰਦਾ ਹੈ ਉਹ ਵੀ ਨਿੰਮ ਦੇ ਰੁੱਖ ਵਰਗਾ, ਪਿਆਰੇ ਜਿੰਨੇ ਮਰਜ਼ੀ ਅੰਮ੍ਰਿਤ ਬਚਨ ਸੁਣਾਓ, ਜਿੰਨੀ ਮਰਜ਼ੀ ਉਹਨੂੰ ਕਥਾ ਕਹਾਣੀਆਂ ਸੁਣਾਓ, ਉਹਦੇ 'ਤੇ ਅਸਰ ਕੋਈ ਨਹੀਂ ਪਿਆਰੇ, ਉਹ ਜ਼ਹਿਰ ਹੀ ਉਗਲੇਗਾ, ਉਹ ਕਿਸੇ ਮੰਤਰ ਦੇ ਨਾਲ ਕਾਬੂ ਹੀ ਨਹੀਂ ਹੁੰਦਾ ਮਨਮੁਖ, ਕਿਉਂਕਿ ਉਹਦੇ 'ਤੇ ਅਸਰ ਹੀ ਕੋਈ ਨਹੀਂ। ਜਿਵੇਂ ਮਨਮੁਖ ਅਭਿੰਨ ਨਾ ਭਿਜਈ, ਮਨਮੁਖ ਬੰਦਾ ਉਸ ਪੱਥਰ ਵਰਗਾ ਹੈ ਜਿਹੜਾ ਪਾਣੀ 'ਚ ਪਿਆ ਲੱਖਾਂ ਸਾਲਾਂ ਤੋਂ, ਪਰ ਅਭਿੱਜੈ, ਭਿੱਜਦਾ ਹੀ ਨਹੀਂ। ਪੱਥਰ ਨਾ ਵਾਇਆ, ਪੱਥਰ ਨੂੰ ਰੋਜ਼ ਪਾਣੀ 'ਚ ਨਵਾਓ ਅਤੇ ਪਾਣੀ ਉਹਦੇ ਅੰਦਰ ਥੋੜ੍ਹਾ ਚਲਾ ਜਾਣਾ, ਉਹ 'ਤੇ ਪਾਣੀ ਦਾ ਅਸਰ ਹੀ ਕੋਈ ਨਹੀਂ। ਇੱਦਾਂ ਮਨਮੁਖ ਰੋਜ਼ ਭਾਵੇਂ ਜਿੰਨੀਆਂ ਮਰਜ਼ੀ ਉਹਨੂੰ ਕਥਾ ਕਹਾਣੀਆਂ ਸੁਣਾ ਲਓ, ਨਾਮ ਦੀਆਂ ਸਿਮਰਨ ਦੀਆਂ, ਉਹ 'ਤੇ ਅਸਰ ਹੀ ਕੋਈ ਨਹੀਂ। ਪੱਥਰ ਦੀ ਨਿਆਈ ਪਿਆਰੇ, ਉਹ ਨਾ ਪੀਕੇ ਭੀਗੇ ਅਧਕ ਸੁਕਾਇਆ, ਭਿੱਜਦਾ ਹੀ ਨਹੀਂ, ਅੰਦਰੋਂ ਸੁੱਕਾ ਰਹਿੰਦਾ ਪੱਥਰ। ਬਿਖ ਮਹਿ ਅੰਮ੍ਰਿਤ ਸਿੰਚੀਐ, ਬਿਖ ਕਾ ਫਲ ਪਾਇਆ, ਜ਼ਹਿਰ ਦਾ ਬੂਟਾ ਲਾ ਕੇ ਉਹਨੂੰ ਅੰਮ੍ਰਿਤ ਦੇ ਨਾਲ ਸਿੰਚੋ, ਰੋਜ਼ ਅੰਮ੍ਰਿਤ ਪਾਓ, ਬਿਖ ਕਾ ਫਲ ਪਾਇਆ, ਉਹਨੂੰ ਜ਼ਹਿਰ ਦਾ ਫਲ ਹੀ ਲੱਗੇਗਾ। ਇਹਦਾ ਮਨਮੁੱਖ ਬੰਦਾ ਹੈ, ਉਹਦੇ ਅੰਦਰ ਜ਼ਹਿਰ ਹੀ ਹੈ ਪਿਆਰਿਓ। ਜਿੰਨਾ ਮਰਜ਼ੀ ਉਹਨੂੰ ਕਥਾ ਕਹਾਣੀਆਂ ਸੁਣਾ ਲਓ, ਉਹਨੂੰ ਅੰਤ ਨੂੰ ਜ਼ਹਿਰ ਦਾ ਫਲ ਹੀ ਲੱਗਣਾ,
ਉਹਨੇ ਜ਼ਹਿਰ ਵਰਗੇ ਬੋਲ ਹੀ ਬੋਲਣੇ ਨੇ। ਨਾਨਕ ਸੰਗਤ ਮੇਲ ਹਰ ਸਭ ਵਿਖ ਲਹਿ ਜਾਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਮਿਹਰ ਕਰਦੇ ਨੇ, ਹੇ ਵਾਹਿਗੁਰੂ ਗੁਰੂ ਰਾਮਦਾਸ ਜੀ, ਹੇ ਪਰਮਾਤਮਾ ਸੰਗਤ ਮੇਲ ਹਰ, ਹੇ ਪਰਮਾਤਮਾ ਸਾਨੂੰ ਸੰਗਤ ਵਿੱਚ ਮਿਲਾ ਲੈ, ਗੁਰੂ ਦੀ ਸੰਗਤ ਅਸੀਂ ਕਰੀਏ। ਸਭ ਵਿਖ ਲਹਿ ਜਾਇਆ, ਫਿਰ ਸਾਰੀ ਜ਼ਹਿਰ ਅੰਦਰੋਂ ਨਿਕਲ ਜਾਂਦੀ ਹੈ। ਇੱਕ ਨਗਰ ਹੈ ਪਿਆਰੇ ਗੁਰੂ ਅਰਜਨ ਦੇਵ ਜੀ ਨੇ ਵਸਾਇਆ, ਇਹਦਾ ਨਾਮ ਸੀ ਗੋਬਿੰਦਪੁਰ। ਸੋ ਸਮਾਂ ਆਇਆ, ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਏ। ਚੰਦੂ ਪਾਪੀ ਨੇ ਇਹ ਨਗਰ ਜਿਹੜਾ ਸੀ ਇੱਥੇ ਕਬਜ਼ਾ ਕਰਾਤਾ ਆਪਣੇ ਸਾਂਢੂ ਦਾ, ਇਹਦਾ ਨਾਂ ਸੀ ਭਗਵਾਨ ਦਾਸ ਘੇਲੜ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਕ ਚਮਾਸਾ ਕੱਟਣ ਲਈ ਸਾਉਣ ਭਾਦਰੋਂ ਦੇ ਮਹੀਨੇ ਚਲੇ ਗਏ ਉਸ ਨਗਰ 'ਚ। ਭਗਵਾਨ ਦਾਸ ਘੇਲੜ ਨੂੰ ਪਤਾ ਲੱਗਿਆ, ਇਹ ਆਇਆ, ਆ ਕੇ ਊਲ ਜਲੂਲ ਬੋਲਣ ਲੱਗਾ। ਜੋ ਮੂੰਹ 'ਚ ਆਇਆ ਬੋਲਿਆ, ਗੁਰੂ ਨਾਨਕ ਦੇਵ ਜੀ ਨੂੰ ਮੰਦਾ ਭਲਾ, ਗੁਰੂਆਂ ਦੀ ਨਿੰਦਿਆ ਕਰਨ ਲੱਗ ਪਿਆ। ਗੁਰੂ ਜੀ ਨੇ ਬਥੇਰਾ ਸਮਝਾਇਆ ਪਰ ਨਹੀਂ ਸਮਝਿਆ। ਅਗਲੇ ਦਿਨ ਫਿਰ ਆ ਗਿਆ ਸਤਸੰਗੀ, ਫਿਰ ਆ ਕੇ ਤੇ ਬਹੁਤ ਕੁਛ ਊਲ ਜਲੂਲ ਬੋਲਿਆ, ਅੰਦਰੋਂ ਜ਼ਹਿਰ ਉੱਗਣ ਲੱਗਾ, ਬਹੁਤ ਕੁਛ ਬੋਲਿਆ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਾਰ ਵਾਰ ਸਮਝਾਉਂਦੇ ਰਹੇ। ਇੱਕ ਵਾਰ ਸ਼ਿਸ਼ ਪਾਲ ਆ ਗਿਆ ਕ੍ਰਿਸ਼ਨ ਜੀ ਦੇ ਕੋਲ ਦੁਆਪਰ 'ਚ। ਕ੍ਰਿਸ਼ਨ ਜੀ ਨੂੰ ਗਾਲਾਂ ਹੀ ਕੱਢੀ ਜਾਏ, ਗਾਲਾਂ ਹੀ ਕੱਢੀ ਜਾਏ, ਕ੍ਰਿਸ਼ਨ ਜੀ ਚੁੱਪ ਰਹੇ। 99 ਗਾਲਾਂ ਕੱਢਤੀਆਂ ਜੀ ਕ੍ਰਿਸ਼ਨ ਜੀ, ਕਹਿੰਦੇ ਗਾਂ ਗਾਲ ਨਾ ਕੱਢੀ, 100ਵੀਂ ਗਾਲ ਨਾ ਕੱਢੀ। ਉਹ ਕਹਿੰਦਾ 99 ਕੱਢ ਲਈਆਂ ਅਤੇ ਗਾਂ ਕੀ ਕਰ ਲਏਗਾ ਤੂੰ? ਕਹਿੰਦੇ ਨਾ ਕੱਢੀ, ਤੈਨੂੰ ਕਹਿ ਰਹੇ ਨਾ ਕੱਢੀ। ਉਹਨੇ 100ਵੀਂ ਗਾਲ ਵੀ ਕੱਢਤੀ, ਮਾਰਿਆ ਸੁਦਰਸ਼ਨ ਚੱਕਰ ਸਿਰ ਲਾਤਾ ਉਹਦਾ। ਉਹ ਪੁੱਛਦੇ ਨੇ ਸੇਵਕ ਕੀ ਕੀਤਾ, ਕਹਿੰਦੇ ਥੋੜ੍ਹੇ ਬਹੁਤੇ ਦਾਨ ਪੁੰਨ ਸੀ, ਉਹ ਗਾਲਾਂ ਕੱਢ ਕੱਢ ਕੇ ਖਤਮ ਕਰ ਲਏ, ਅਤੇ ਜੇ ਹੁਣ ਆਹ ਆਖਰੀ ਗਾਲ ਨਾ ਕੱਢਦਾ ਤੇ ਤਾਂ ਬਚਾਅ ਹੋ ਜਾਣਾ ਸੀ। ਉਹ ਥੋੜ੍ਹੇ ਬਹੁਤੇ ਪੁੰਨ ਉਹ ਵੀ ਗਏ, ਸਿਰ ਲਾ ਕੇ ਉਹ ਮਾਰਿਆ ਸਤਸੰਗੀ। ਉਹ ਗੁਰੂ ਜੀ ਵਾਰ ਵਾਰ ਕਹਿੰਦੇ ਰਹੇ, ਵਾਰ ਵਾਰ ਕਹਿੰਦੇ ਰਹੇ ਕਿ ਗਾਂ ਗਾਲ ਨਾ ਕੱਢੀ, ਪਰ ਸਤਸੰਗੀ ਉਹ ਨਹੀਂ ਟਲਿਆ। ਅੰਤ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਬਿਧੀ ਚੰਦ ਸਾਹਿਬ ਜੀ ਨੂੰ ਇਸ਼ਾਰਾ ਕੀਤਾ, ਕਹਿੰਦੇ ਭਾਈ ਬਿਧੀ ਚੰਦ ਦਾ ਫੜ ਲਾ। ਜਿਕਰ ਮਿਲਿਆ ਇਤਿਹਾਸ ਵਿੱਚ ਕਿ ਉਹਦੀ ਧੌਣ ਛੋਟੀ, ਸਿਰ ਵੱਡਾ ਸਾਰਾ, ਵੱਡਾ ਸਾਰਾ ਉਹਦਾ ਪੇਟ, ਤੇੜ ਧੋਤੀ ਬੱਧੀ ਹੋਈ ਖੂੰਡੀ ਹੱਥ ਦੇ ਵਿੱਚ ਸਤਸੰਗੀ ਉਹ, ਅਤੇ ਅੱਖਾਂ ਜਿਹੜੀਆਂ ਸੀ ਐਂ ਲੱਗਦੀਆਂ ਜਿਵੇਂ ਵੇਚੀ ਬੜੀਆਂ ਹੋਣ, ਇੱਦਾਂ ਦਾ ਰੂਪ ਇਤਿਹਾਸ ਦੱਸਿਆ। ਭਾਈ ਬਿਧੀ ਚੰਦ ਸਾਹਿਬ ਜੀ ਦਾ ਕੱਦ ਕਾਠੀ ਬਹੁਤ ਵੱਡੀ ਸੀ, ਬੜਾ ਭਾਰੀ ਸਰੀਰ ਸੀ ਭਾਈ ਬਿਧੀ ਚੰਦ ਜੀ ਦਾ। ਉਹਨਾਂ ਫੜ ਕੇ ਗੁਲਾਮੇ 'ਚ ਇੱਦਾਂ ਲੈ ਲਿਆ, ਜ਼ੋਰ ਦੀ ਉਹਨੂੰ ਘੁੱਟਿਆ, 2 ਮਿੰਟ ਘੁੱਟੀ ਰੱਖਿਆ, ਪਰਾਂ ਨਿਕਲ ਗਏ, ਚੁੱਕ ਕੇ ਵਿਆਹ ਦਰਿਆ ਸੁੱਟ ਦਿੱਤਾ, ਦਫਾ ਹੋ ਜਾ। ਗਾਲੀਆਂ ਕੱਢੀ ਗਿਆ ਸੱਚੇ, ਗਾਲੀਆਂ ਹੀ ਕੱਢੀ ਗਿਆ। ਅੰਤ ਨੂੰ ਸੋਧ ਕੇ ਗੁਰੂ ਦੇ ਲਾਲਾਂ ਨੇ ਅਤੇ ਦਰਿਆ 'ਚ ਸੁੱਟ ਦਿੱਤਾ। ਸਤਸੰਗੀ ਉਹਦੇ ਪੁੱਤ ਨੂੰ ਪਤਾ ਲੱਗਿਆ, ਰਤਨ ਚੰਦ ਨੂੰ, ਬੜਾ ਤੜਫਿਆ। ਫਿਰ ਉਹਨੇ ਆਪਣੇ ਮਾਸੀ ਦੇ ਪੁੱਤ ਨੂੰ ਨਾਲ ਲੈ ਲਿਆ। ਮਾਸੀ ਦਾ ਪੁੱਤ ਕੌਣ ਹੈ? ਕਰਮਚੰਦ। ਕਰਮਚੰਦ ਕੌਣ ਹੈ? ਚੰਦੂ ਪਾਪੀ ਦਾ ਪੁੱਤ। ਇਹ ਦੋਨੋਂ ਲੜ ਗਏ ਦੁਸ਼ਟ। ਰਤਨ ਚੰਦ ਅਤੇ ਕਰਮਚੰਦ ਚਲੇ ਗਏ ਜਲੰਧਰ। ਜਲੰਧਰ ਦੇ ਸੂਬੇਦਾਰ ਅਬਦੁਲ ਖਾਨ ਨੂੰ ਜਾ ਕੇ ਬੜੇ ਪਿੱਟੇ। ਉਹ ਆਂਦਾ ਮੇਰੇ ਪਿਓ ਨੂੰ ਨੱਥ ਪਾ ਕੇ ਨੱਕ 'ਚ ਗਲੀ ਗਲੀ ਟਕਾ ਟਕਾ ਮੰਗਵਾ ਕੇ, ਜਿਉਂ ਦਿੱਲੀ ਤੋਂ ਤੋਰਿਆ ਨੱਕ 'ਚ ਨੱਥ ਪਾ ਲਈ, ਕੀੜੇ ਪੈ ਗਏ ਮੰਦੜੇ ਹਾਲ, ਅੰਮ੍ਰਿਤਸਰ ਫੇਰਿਆ, ਆਗਰੇ ਫੇਰਿਆ, ਦਿੱਲੀ ਫੇਰਿਆ, ਲਾਹੌਰ ਲੈ ਗਏ ਜਿੱਥੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕੀਤਾ ਸੀ। ਦੁਕਾਨ ਦੁਕਾਨ ਦਾ ਕੇ ਜਾ ਕੇ ਟਕਾ ਮੰਗਵਾਇਆ। ਭਾਈ ਜੇਠਾ ਜੀ ਬੜੇ ਗੁਰੂ ਕੇ ਪਿਆਰੇ ਲਾਲ ਸੀ ਸਤਸੰਗੀ, ਉਹਨਾਂ ਨੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਹੁੰਦਿਆਂ ਆਪਣੇ ਅੱਖੀਂ ਵੇਖਿਆ ਸੀ। 5 ਸਿੱਖ ਨਾਲ ਗਏ ਸੀ, ਭਾਈ ਬਿਧੀ ਚੰਦ ਜੀ, ਭਾਈ ਲੰਗਾਹਾ ਜੀ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਭਾਈ ਪੈੜਾ ਜੀ। ਇਹਨਾਂ ਗੁਰਸਿੱਖਾਂ 'ਤੇ ਡਾਂਗਾਂ ਦੀ ਮਾਰ ਪਈ, ਭੁੱਖੇ ਰੱਖਿਆ ਗਿਆ, ਬੰਨ੍ਹ ਕੇ ਰੱਖਿਆ ਗਿਆ, ਗੁਰੂ ਅਰਜਨ ਦੇਵ ਜੀ ਨੂੰ ਸਾਹਮਣੇ ਤਸੀਹੇ ਦਿੰਦੇ ਰਹੇ। ਸਤਸੰਗੀ ਇਹਨਾਂ ਗੁਰਸਿੱਖਾਂ ਨੇ ਅੱਖੀਂ ਵੇਖਿਆ ਸੀ ਸਾਰਾ ਕੁਛ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਅ ਹੋ ਕੇ 52 ਪਹਾੜੀ ਰਾਜਪੂਤ ਹਿੰਦੂ ਰਾਜਾਂ ਨੂੰ ਛਡਾ ਕੇ ਲਿਆਏ, ਤਾਂ ਸੱਚੇ ਪਾਤਸ਼ਾਹ ਮਹਾਰਾਜ ਆਗਰੇ ਗਏ ਅਤੇ ਆਗਰੇ ਮਹਾਰਾਜ ਨੇ ਇੱਕ ਕਲਾ ਉੱਥੇ ਵਰਤਾਈ। ਇੱਕ ਮਾਲਾ ਸੱਚੇ ਪਾਤਸ਼ਾਹ ਜੀ ਫੇਰਨ ਲੱਗੇ, ਮਾਲਾ ਫੇਰ ਰਹੇ ਨੇ, ਵਾਹਿਗੁਰੂ ਵਾਹਿਗੁਰੂ। ਅਤੇ ਜਹਾਂਗੀਰ ਬਾਦਸ਼ਾਹ ਕਹਿੰਦਾ, ਮਹਾਰਾਜ ਬੜੀ ਪਿਆਰੀ ਬੜੀ ਸੋਹਣੀ ਮਾਲਾ ਹੈ, ਇਹਦਾ ਇੱਕ ਮਣਕਾ ਮੈਨੂੰ ਦੇ ਦਿਓ, ਤੁਹਾਡੀ ਨਿਸ਼ਾਨੀ ਰੱਖਾਂਗਾ। ਅਤੇ ਗੁਰੂ ਜੀ ਨੇ ਉਸ ਵੇਲੇ ਮਨ ਫੇਰ ਦਿੱਤਾ ਮਾਲਾ ਦੇ ਨਾਲ ਹੀ ਉਹਦਾ, ਦੁਸ਼ਟ ਦਾ, ਜਹਾਂਗੀਰ ਦਾ। ਗੁਰੂ ਜੀ ਕਹਿਣ ਲੱਗੇ, ਸਾਡੇ ਪਿਤਾ ਜੀ ਦੀ ਇਹ ਤੋਂ ਵੱਡੀ ਮਾਲਾ ਅਤੇ ਇਹ ਤੋਂ ਕੀਮਤੀ ਮਾਲਾ ਸੀ 101 ਮਣਕੇ ਦੀ। ਜਦੋਂ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ ਤੇਰੇ ਇਸ ਦੁਸ਼ਟ ਵਜ਼ੀਰ ਨੇ,
ਉਹ ਮਾਲਾ ਤੈਨੂੰ ਦੱਸੀ ਨਹੀਂ ਕਿ ਉਹ ਆਪਣੇ ਘਰ ਰੱਖ ਲਈ ਇਹਨੇ, ਇਹ ਤੋਂ ਮੰਗਵਾਓ। ਉਹ ਸਿਪਾਹੀ ਭੇਜੇ ਤਲਾਸ਼ੀ ਲਈ, ਉਹਦੇ ਘਰੋਂ ਨਿਕਲ ਆਈ। ਉਹ ਜਿਗਰ ਮਿਲਿਆ ਕਿ ਚੂਹਿਆਂ ਨੇ ਟੁੱਕ ਦਿੱਤੀ ਸੀ, ਅਤੇ ਗੁਰੂ ਮਹਾਰਾਜ ਕਹਿਣ ਲੱਗੇ ਇਹ ਦੋਸ਼ੀ ਹੈ ਸਾਡਾ, ਉਹਨੇ ਫੜ ਕੇ ਮਾਰੇ ਦੇ ਹਵਾਲੇ ਕਰਤਾ, ਲੈ ਜਾਓ। ਗੁਰੂ ਮਹਾਰਾਜ ਜੀ ਨੇ ਸਤਸੰਗੀ ਭਾਈ ਜੇਠਾ ਜੀ ਦੇ ਹਵਾਲੇ ਕਰਤਾ। ਹੁਣ ਭਾਈ ਜੇਠਾ ਜੀ ਨੂੰ ਪਤਾ ਸੀ ਗੁਰੂ ਦਿਆਲੂ ਬਣਨ ਦਾ, ਪਿਆਰਿਓ ਸਤਿਗੁਰ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਹਾ ਪਾਈਏ ਏਕ ਨਦਰ ਕਰ ਵੇਖੇ ਸਭ ਉੱਪਰ, ਜਿਹਾ ਭਾਓ ਤੇਹਾ ਫਲ ਪਾਈਏ, ਗੁਰੂ ਤੇ ਨਿਰਵੈਰ ਹੁੰਦਾ। ਅੰਤ ਨੂੰ ਭਾਈ ਜੇਠਾ ਦਾ ਹਵਾਲੇ ਕਰਤਾ। ਉਹਨਾਂ ਸੋਚਿਆ ਜੇ ਗੁਰੂ ਦੇ ਸਾਹਮਣੇ ਲੈ ਗਏ ਤੇ ਗੁਰੂ ਨੇ ਦਇਆ ਕਰ ਦੇਣੀ, ਇੱਥੇ ਉਹਨਾਂ ਗੁਰੂ ਤੋਂ ਦੂਰ ਕਰ ਲਿਆ। ਜਾ ਕੇ ਨਾ ਬਾਹਰ ਪਾਸੇ ਮੋਟਾ ਲੈ ਕੇ ਸੂਆ ਨੱਕ 'ਚ ਨੱਥ ਮਾਰੀ, ਪਸ਼ੂ ਹੀ ਪਾਉਂਦੇ ਨੱਥ ਆਪਾਂ, ਇੱਦਾਂ ਨੱਥ ਪਾ ਕੇ ਜਿਹੜੇ ਸ਼ਿਕਾਰੀ ਕੁੱਤੇ ਸੀ ਗੁਰੂ ਮਹਾਰਾਜ ਦੇ ਉਹਨਾਂ ਦੇ ਨਾਲ ਹੀ ਖਵਾਉਣਾ, ਉਹਨਾਂ ਦੇ ਨਾਲ ਹੀ ਬੰਨਣਾ। ਅਤੇ ਸਤਸੰਗ ਵੀ ਲੈ ਕੇ ਜਿਉਂ ਤੁਰੇ ਮਹਾਰਾਜ ਦੇ ਮੱਥੇ ਲੱਗਣ ਨਹੀਂ ਸੀ ਦਿੰਦੇ ਉਹਨੂੰ। ਮਹਾਰਾਜ ਪੁੱਛਦੇ ਕਿੱਥੇ ਹੈਗਾ ਮਹਾਰਾਜ, ਠੀਕ ਠਾਕ ਹੈ ਜੇ, ਵੀ ਜੇ ਗੁਰੂ ਦੇ ਸਾਹਮਣੇ ਲੈ ਕੇ ਉਹਨੂੰ ਦਇਆ ਕਰ ਦੇਣੀ ਹੈ। ਸੋ ਇੱਦਾਂ ਉਹ ਤੋਂ ਮੰਗਾਉਂਦਿਆਂ ਮੰਗਾਉਂਦਿਆਂ ਟਕਾ ਟਕਾ ਆਗਰੇ 'ਚ ਮੰਗਾਇਆ, ਦਿੱਲੀ ਮੰਗਾਇਆ, ਅੰਮ੍ਰਿਤਸਰ ਮੰਗਾਇਆ, ਲਾਹੌਰ ਲੈ ਗਏ। ਉੱਥੇ ਦੁਕਾਨ 'ਤੇ ਟਕਾ ਟਕਾ ਮੰਗਦਾ, ਜਿਹਨਾਂ ਲੋਕਾਂ 'ਤੇ ਜ਼ੁਲਮ ਕਰਦਾ ਸੀ ਇਹ, ਗਾਲੀਆਂ ਕੱਢਦੇ ਨੇ ਇਹਨੂੰ। ਅੰਤ ਨੂੰ ਗੁਰਦਿੱਤਾ ਨਾਮ ਦਾ ਪੜਪੂੰਜਾ, ਜੇ ਤੋਂ ਇਹਨੇ ਧੱਕੇ ਨਾ ਗੁਰੂ ਦੇ ਸੀਸ 'ਚ ਰੇਤ ਪਵਾਈ ਸੀ, ਉਹਨੇ ਉਹਨੂੰ ਗੁੱਸਾਇਆ ਕਿ ਦੁਸ਼ਟ ਨੇ ਮੇਰੇ ਤੋਂ ਸੱਚੇ ਪਾਤਸ਼ਾਹ ਦੇ ਸੀਸ 'ਚ ਰੇਤ ਪਵਾਈ ਹੈ। ਉਹਨੇ ਉਹੀ ਕੜਛਾ ਕੱਢ ਕੇ ਲਿਆਂਦਾ, ਮਾਰਿਆ ਦੇ ਪੇੜ 'ਤੇ ਇਹਨੂੰ ਮਾਰ ਸੁੱਟਿਆ। ਇੰਨਾ ਦੁਖੀ ਹੋ ਕੇ ਕੀੜੇ ਪੈ ਪੈ ਕੇ ਮਰਿਆ ਦੁਸ਼ਟ। ਸੋ ਉਹਦਾ ਪੁੱਤ ਸੀ ਕਰਮ ਚੰਦ, ਭਗਵਾਨ ਦਾਸ ਘੇਟ ਦਾ ਪੁੱਤਰ ਰਤਨ ਚੰਦ। ਇਹਨਾਂ ਜਲੰਧਰ ਤੋਂ ਫੌਜ ਲੈਣ ਦੀ 15,000 ਗੁਰੂ ਨੂੰ ਫੜ ਲਈ, ਭਾਰੀ ਜੰਗ ਆਇਆ। ਉਹਦੇ 'ਚ ਅਬਦੁਲ ਖਾਨ ਮਾਰਿਆ ਗਿਆ, ਉਹਦੇ ਪੁੱਤਰ ਮਾਰੇ ਗਏ, ਸੋ ਕਰੀਮ ਬਖਸ਼, ਰਹੀਮ ਬਖਸ਼ ਆਦਿਕ। ਇਹ ਰਤਨ ਚੰਦ ਅਤੇ ਕਰਮ ਚੰਦ, ਚੰਦੂ ਦਾ ਪੁੱਤ ਅਤੇ ਘੇੜ ਦਾ ਪੁੱਤ, ਉਹ ਵੀ ਦੋਵੇਂ ਮਾਰੇ ਗਏ। ਉਹ ਜੰਗ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਤੀ। 15,000 ਫੌਜ ਮਾਰੀ ਗਈ ਉਹਦੇ 'ਚ, ਉਹ ਹਰਗੋਬਿੰਦਪੁਰ ਜੰਗ ਹੋਈ ਸਤਸੰਗੀ। ਬਾਅਦ ਵਿੱਚ ਉਹ ਨਗਰ ਦਾ ਨਾਮ ਗੁਰੂ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਰੱਖੋ, ਕਹਿੰਦੇ ਵੈਸੇ ਤਾਂ ਤੁਹਾਡੇ ਪਿਤਾ ਜੀ ਨੇ ਇਹਦਾ ਨਾਮ ਰੱਖਿਆ ਸੀ ਗੋਬਿੰਦਪੁਰ, ਉਹਨਾਂ ਨੇ ਵਸਾਇਆ ਸੀ, ਹੁਣ ਮਾਰੇ ਤੁਹਾਡੇ ਨਾਂ ਉੱਤੇ ਨਾਮ ਰੱਖ ਦਿੰਦੇ ਹਾਂ। ਇਸ ਤਰੀਕੇ ਨਾਲ ਸਤਸੰਗੀਓ, ਇਹਨਾਂ ਪਾਪੀਆਂ ਨੂੰ ਮਾਰ ਲਈ ਮਹਾਂਬਲੀ ਪਾਪ ਹੀ ਹੈ। ਵੇਖਾ ਮੈਂ ਅੰਮ੍ਰਿਤ ਸਿੰਚੀਏ, ਵੇਖਕਾ ਫਲ ਪਾਇਆ, ਜ਼ਹਿਰ ਦਾ ਫਲ ਬੀਜਾਂਗੇ ਜ਼ਹਿਰ ਦਾ ਫਲ ਹੀ ਮਿਲੇਗਾ। ਨਾਨਕ ਸੰਗਤ ਮੇਲ ਹਰ ਸਭ ਵੇਖ ਲੈ ਜਾਇਆ, ਜੇ ਸੰਗਤ ਮਿਲ ਜੇ ਗੁਰੂ ਕੀ, ਇਹ ਜ਼ਹਿਰ ਆਦਿ ਖਤਮ ਹੋ ਜਾਂਦੇ ਨੇ। ਗੁਰੂ ਕਿਰਪਾ ਕਰਨ ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਣ, ਰੋਮ ਰੋਮ ਸ਼ੁਕਰ ਗੁਰੂ ਕਾ, ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਅਗਲਾ ਸਮਾਂ ਬਹੁਤ ਪਿਆਰ ਨਾਲ ਆਪ ਜੀ ਕੀਰਤਨ ਸ਼ਰਵਣ ਕਰੋਗੇ, ਸੱਚੇ ਪਾਤਸ਼ਾਹ ਮੇਰ ਕਰਨ ਇਨਕ ਸੇਵਾ ਪ੍ਰਵਾਨ ਕਰਨੀ ਜੀ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ। ਵਿਖ ਮੈਂ ਅੰਮ੍ਰਿਤ ਸਿੰਚੀਐ, ਵਿਖ ਕਾ ਫਲ ਪਾਇਆ, ਨਾਨਕ ਸੰਗਤ ਮੇਲ ਹਰ ਸਭ ਵਿਖ ਲਹਿ ਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਵਾਹਿਗੁਰੂ। Thank you.

0: ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਸਤਿਗੁਰੂ ਮੇਰਾ ਬਖਸ਼ਣ ਬਾਣੀ ਸਾਡੇ ਹਿਰਦੇ ਵਸਾਉਣ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਠਾਕੁਰ ਤੁਮ ਤਹਿ ਅਰਦਾਸ
1: ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜੁਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸ਼ਬਦ ਵਜਾਏ ਤੇਗ ਬਹਾਦਰ ਸਿਮਰੈ ਕਰਨੋਨ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਭ ਜਾਤਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਨਾਮ ਜਪਿਆ ਵੰਡ ਕੇ ਛਕਿਆ ਦੀਕ ਚਲਾਈ ਤੇ ਗਵਾਈ ਤੇ ਕੇਂਦਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਹਿ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਨ ਸਿੰਘ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਹਿ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਦੇਗ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੌਂਕਿਆਂ ਝੰਡੇ ਮੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੇ ਵਾ ਮਤ ਉੱਚੇ ਮਤ ਪਤ ਕਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਇਨ ਮਾਣਿਓ ਕਿ ਮਾਂ ਨਿਤਾਣਿਓ ਕਿਤਾ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੈ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਦੋ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਾਉਣਾ ਜੀ ਸੁੱਖਾਂ ਦਾ ਪ੍ਰਕਾਸ਼ ਕਰਾਉਣਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਹਾਂ ਬਿਨਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਦਰ ਘਰ ਦੇ ਸੇਵਕ ਸਵਰਗਵਾਸੀ ਪਿਤਾ ਦੀ ਤੀਜੀ ਬਰਸੀ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸਮੂਹ ਪਰਿਵਾਰ ਵੱਲੋਂ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਿਆਂ ਭਾਈ ਉਮੇਸ਼ ਕਟਾਰੀਆ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਵਿਛੜੀ ਆਤਮਾ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ
ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਖੰਡਾ ਜਾ

कच्चे के व्यापारिये वाक हर तन लया न जाय, हर तन रतन जवे हर माणक, हर तन्ने नाल अमृत वेले वत्ते, हर भगती हर लिवलाय, हर तन अमृत वेले का वत्या, हर तन अमृत वेले वत्ते का बीजिया, भगत खाए खर्च रहे निखुटे नाही, हालत पलत हर तन्ने की भगत को मिली वड्याई। हर तन निरपो सदा सदा अस्थिर है, साचा एहो हर तन अग्नि तस्कर है, पानी है जमदूते किसे का गवाया ना जाई। हर तन को उचक्का नेड़ ना आवई, जम जागती जन न लगाई, साकती पाप करके बिखिया तन संचया, तिना इक बिखनाल न जाई। हलते बिच साकत दोहेले पहे, हथों छुड़क गया अगे पलत, साकत दरगे टोही न पाई। इस हर तन का साहो हर आप है, संतो जिसनो दे सो हर तन लद चलाई। इस हर तने का तोट कदे ना आवई, जन नानक को गुर सो जी पाई। इस हर तन का साहो हर आप है, संतो जिसनो दे सो हर तन लद चलाई। इस हर तने का तोट कदे ना आवई, जन नानक को गुरु सो जी पाए। वाहिगुरु जी का खालसा, सतनाम श्री वाहिगुरु साहिब जी। सोहिलारा गौड़ी दीप की महला पहला, एक ओहंकार सतगुरु प्रसाद जय कर कीरता की है, करते का हो विचारो तिट कर गावो। सोहेला सिवरो सृजनहारो तुम गावो, मेरे निरपहु का सोहेला, ओवारी जित सोहेला सदा सुख हो रहा हो। नित नित जीड़े समालियन देखेगा देवनहार, तेरे दाने कीमत ना पवे, ते दाते कमल सुमार। संबत साह लिखिया मिल कर पावो तेल, देहो सज्जन सीसरिया ज्यो होवे साहब स्यो मेल, कर कर इहु पहुंचा। सदने नित पवन सदन हारा सिमरिया, नानक से देवन रागा समाला पहला। छे कर छे गुरु छे उपदेश, गुरु गुरु एको वेस अनेक, बाबा जय कर करते कीरत होए, सो कर राख बढ़ाई तोय रहाओ। ਇਸ ਵਿੱਚ ਅਸੀਂ ਘੜੀਆਂ ਪਹਿਰਾਂ ਤਿੱਤੀ ਵਾਰੀ ਮਹਾ ਹੋਵਾ, ਸੂਰਜ ਇੱਕੋ ਰੁੱਤ ਨਾਨਕ ਕਰਦੇ ਕੇ ਕਿਤੇ ਵੇ ਸਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵਚਨ ਦੀ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਅੰਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵਖ ਨਨਾ ਤੇਰੀ ਆਰਤੀ, ਅਨਹਤਾ ਸ਼ਬਦ ਰਾਹੋ ਸਹਿਸ ਤਬ ਨੈਨ ਨਨਾ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮੰਦਨ ਏਕ ਪਦ ਗੰਧ ਬਿਨ, ਸਹਿਸ ਤਬ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕਹਿ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ, ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੁਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਨ ਕੋਏ, ਜਾਤੇ ਤੇਰੇ ਨਾਏ ਵਾ ਸਾਰਾ। ਗੌੜੀ ਪੂਰਵੀ ਮਹਲਾ ਚੌਥਾ, ਕਾਮ ਕ੍ਰੋਧ ਡੰਗਰ ਪਹੁ ਭਰਿਆ, ਮਿਲ ਸਾਧੂ ਖੰਡਲ ਹੁੰਦਾ ਹੈ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿਉ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡਾਉਤ ਪੁਨ ਵੱਡਾ ਹੈ, ਰਹੋ ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ, ਜਿਉ ਜਿਉ ਚਲੈ ਚੁਪੈ ਦੁਖ ਪਾਵੈ, ਜਮ ਕਾਲ ਸਹਿ ਹੈ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨ ਮਰਨ ਪਉ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋ ਖੰਡ ਬ੍ਰਹਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬੜ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਪ੍ਰਣਾਮੇ ਹੀ ਸੁਖ ਮੰਡਾ ਹੈ। ਰਾਗੌੜੀ ਪੂਰਵੀ ਮਹਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ, ਟਹਿਲ ਕੀ ਬੇਲਾ, ਇਹਾਂ ਸਾਹ ਚਲੋ ਹਰਲਾ, ਅਗੇ ਸੁਖੇਲਾ, ਆਉਦ ਘਟੈ ਦਿਨ ਸਰੈਣਾ ਰੇ, ਮਨ ਗੁਰਮਿਲ ਕਾ ਸਵਾਰੇ, ਰਹਾਉ ਤੇ ਉਹ ਸੰਸਾਰ ਵਿਕਾਰ ਸੰਸੇ ਮਹਿ, ਪਰਿਉ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ, ਇਹ ਰਸ ਰਖਦਾ ਦਿਨ ਜਾਨੀ, ਜਾਂ ਕੁਆਏ ਸੋਈ ਬਿਹਾਜੋ, ਹਰ ਗੁਰ ਸੁਖੈ ਵਸੇਰਾ, ਨਿਜ ਘਰ ਮਹਿਲ ਪਾਓ ਸੁਖ ਸਹਿ, ਜੇ ਬੋਰ ਨ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ।
ਨਾਨਕ ਦਾਸ ਇਹ ਸੁਖ ਮੰਗੇ।

0: ਵਾਹਿਗੁਰੂ ਜੀ ਕਾ ਖਾਲਸਾ
1: ਤੁਧਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਜਾਣੈ ਬੋਲਾ ਜੀ ਅਰਦਾਸ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨੇ ਦਾਵੇ ਧਾਏ ਸਭ ਥਾਂਏ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਂਏ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ ਇਸ ਵੇਲੇ ਆਪ ਜੀਆਂ ਕੇ ਹਜ਼ੂਰ ਕੀਰਤਨ ਸੁਹਿਰੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲਓ ਅੱਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ ਆਪ ਜੀਆਂ ਦੇ ਭਾਣੇ ਅੰਦਰ ਜਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਇਸ ਵੇਲੇ ਆਪ ਜੀਆਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅਖਰਵਾਦ ਘਾਟ ਪੜਿਆ ਪੁਚੁੱਕ ਮਾਫ਼ ਕਰਨਾ ਸਬਦ ਦੇ ਕਾਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੱਲ ਕੋਈ ਨਹੀਂ ਸਰ, ਦੋ ਦਿਨ ਛੁੱਟੀ।
1: ਹਾਂ ਸਾਨੂੰ ਛੁੱਟੀਆਂ ਜੀ ਲੋ ਜਿੰਦਗੀ
0: ਦੋ ਦਿਨ ਆਪਣੇ, ਫਿਰ ਸੈਟਰਡੇ ਸੰਡੇ ਦੋ ਨੇ,
1: ਸੈਟਰਡੇ ਸ਼ਾਮ ਨੂੰ।

0: lấy tên phải nhận được tiền nào cả. Ok.
1: Ok, thưa anh.

0: اپنی مرضی سے کرنی ہے
1: نہیں ایسا نہیں

ਵਸਿਆ ਗੁਰੂ ਕੈ ਜਨਮ ਮਰਨ ਦੁਖ ਜਾ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਆ ਪੜ੍ਹੀ ਹੈ, ਕਿਆ ਗੁਨੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰੂ ਜੀ ਨੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਅੱਜ ਦੇ ਸ੍ਰੀ ਮੁਖ ਵਾਕ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸੋਰਠ ਰਾਗ ਵਿੱਚੋਂ ਭਗਤ ਕਬੀਰ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਗਿਆ ਇਹ ਪਾਵਨ ਸ਼ਬਦ।

ਜਾਂ ਸਮਝਦਾ ਹੈ ਉਹ ਸਾਰੇ ਦਾ ਮਕਸਦ ਇਹ ਹੈ ਕਿ ਇਹਦਾ ਜੀਵਨ ਸਫਲ ਹੋ ਜਾਏ, ਇਹਦੇ ਜੀਵਨ ਵਿੱਚ ਆਨੰਦ ਆ ਜਾਏ, ਇਹਦੇ ਜੀਵਨ ਵਿੱਚ ਸਮ ਅਭਾਵ ਆ ਜਾਏ। ਪਰ ਜੇ ਧਰਮ ਦੇ ਗ੍ਰੰਥ ਪੜ੍ਹ ਕੇ ਧਾਰਮਿਕ ਬਣ ਕੇ ਵੀ ਮਨੁੱਖ ਦੇ ਮਨ ਅੰਦਰ ਬਦਲਾਵ ਨਾ ਆਵੇ, ਮਨੁੱਖ ਦੇ ਅੰਦਰੋਂ ਬੁਰਿਆਈਆਂ ਨਾ ਜਾਣ, ਮਨੁੱਖ ਦੇ ਅੰਦਰੋਂ ਮਾੜੇ ਭਾਵ ਨਾ ਜਾਣ, ਤਾਂ ਫਿਰ ਪੜ੍ਹਿਆ ਸੁਣਿਆ ਵਿਚਾਰਿਆ ਕਿਸੇ ਕੰਮ ਨਹੀਂ ਆਉਂਦਾ। ਇਸ ਕਰਕੇ ਉਹ ਪੜ੍ਹਿਆ ਉਹ ਵਿਚਾਰਿਆ ਹੀ ਪ੍ਰਵਾਨ ਹੈ, ਭਲਾ ਹੈ, ਜਿਸ ਦੇ ਪੜ੍ਹਨ ਸੁਣਨ ਦੇ ਨਾਲ ਮਨ ਦਾ ਭਾਵ ਬਦਲ ਜਾਏ, ਮਨ ਸ਼ੁੱਧ ਹੋ ਜਾਏ, ਅੰਤਰਾਤਮਾ ਸ਼ੁੱਧ ਹੋ ਜਾਏ, ਮਨੁੱਖ ਦੇ ਅੰਦਰ ਗਿਆਨ ਦੀ ਰੋਸ਼ਨੀ ਹੋ ਜਾਏ। ਉਹ ਗਿਆਨ ਉਹ ਸ਼ਬਦ ਸਭ ਪ੍ਰਵਾਨ ਹੈ, ਅਨਥਾ ਸਭ ਕੁਝ ਬੇਅਰਥ ਚਲਾ ਜਾਂਦਾ। ਇਹ ਪਾਵਨ ਸ਼ਬਦ ਦਾ ਭਗਤ ਜੀ ਨੇ ਉਪਦੇਸ਼ ਕੀਤਾ ਹੈ। ਗੁਰੂ ਕਿਰਪਾ ਕਰੇ ਸਾਡਾ ਵੀ ਪੜ੍ਹਿਆ ਸੁਣਿਆ ਗਾਵਿਆ ਥਾਂ ਪੈ ਜਾਏ, ਮਨ ਦੀ ਸ਼ੁੱਧਤਾ ਹੋ ਜਾਏ, ਮਨ ਨਿਰਮਲ ਹੋ ਜਾਏ। ਇਹੀ ਗੁਰੂ ਚਰਨਾਂ ਵਿੱਚ ਅਰਦਾਸ ਹੈ ਜੀ। ਆਓ ਪਿਆਰ ਸਾਹਿਤ, ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਆਪਾਂ ਪਿਆਰ ਸਾਹਿਤ ਜੁੜਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹਿ, ਜੁਗਾਦ ਗੁਰ ਏ ਨਮ ਹੈ, ਸਤ ਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤਾ ਗੰਤਨ ਏਕੈ, ਬੇਦ ਪ੍ਰਾਣ ਸਿਮਰਤ ਸੁਦਾਖਿਅਰ, ਕਿਨੇ ਰਾਮ ਨਾਮ ਇਕ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਧਾਰੂ। ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬ ਨਾ ਬਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਬ ਤਬ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੁਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁੱਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਹਿਰਦ ਮਾਹੀ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ। ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ।
ਪ੍ਰਭ ਕੈ ਸਿਮਰਨ ਹਰਿ।

ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਤੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹਉਮੈ ਬਹੁ ਰਤਨਾ, ਸਰੀਰ ਕਟਾਏ ਹਉਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ, ਅਗਨ ਮਾਹੇ ਹੁਮਤ ਪ੍ਰਾਨ, ਕਨਿਕਸਵ ਹੈਵਰ ਭੂਮਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਭੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਨ ਮਨ ਤੇ ਹੁਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬਹੁ ਨ ਬਿਖਿਆ ਟਰੈ, ਜਲ ਤੂ ਹੈ ਬਹੁ ਦੇਹ ਅਨੀਤ, ਸੁਧ ਕਾ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾ ਉਦਰੇ ਪਤਿਤ ਬਹਮੂਚ, ਬਹੁਤ ਸਿਆਣਪ ਜਮਕਾ ਭਉ ਵਿਆਪੈ, ਅਨਿਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ, ਭੇਖ ਅਨੇਕ ਗੰਨੀ ਬੁੱਝੈ, ਕੂਟ ਉਪਾਵ ਦਰਗਹਿ ਨਹੀਂ ਸਿੱਜੈ, ਝੂਟ ਸੁਨਾਯੂ ਪਿਆਲ, ਮੋਹਿ ਵਿਆਪੈ ਮਾਇਆ ਜਾਲ, ਅਵਰ ਕਰ ਤੂ ਸਗਲੀ ਜਿਮਡਾਨੈ, ਗੋਬਿੰਦ ਭਜਨ ਬਿਨ ਤਿਨ ਨਹੀਂ ਮਾਨੈ, ਹਰ ਕਾ ਨਾਮ ਜਪ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੂਰੈ, ਸਾ ਸੰਗੇ ਹੋਮੈ ਚੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾ ਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨੇ ਆਪਣੇ ਤੇ ਬੁਰਾ ਮਿਟਾਨਾ, ਭੇਖੈ ਸਗਲ ਸ੍ਰਿਸ਼ਟ ਸਾਜਨਾ, ਸੂਖ ਦੁਖ ਜਨ ਸਮਦ੍ਰਿਸ਼ਟਿਤਾ, ਨਾਨਕ ਪਾਪ ਨਹੀਂ ਲਿਪਾ, ਨਿਰ ਧਨ ਕੋ ਧਨ ਤੇਰੋ ਨਾਓ, ਨਿਥਾਵੇ ਕੋ ਨਾਓ ਤੇਰੋ ਥਾਓ, ਨਿਮਾਣੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇ ਬਹੁਦਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਨ ਹੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਅਵਰ ਨ ਜਾਣ ਸਕੋਏ, ਸਰਬ ਧਰਮ ਹੈ ਸ੍ਰਿਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਦਸਨ ਬਖਾਨੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੇ ਘਟ ਵਸੈ ਹਰ ਨਾਮ ਸਲੋਕ, ਨਿਰਗੁਣ ਯਾਰ ਇਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ ਅਸ਼ਟਪਦੀ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾ ਸਵਾਰਤੀ ਗਾਰਿਆ, ਗਰਭ ਅਗਨ ਮੈਂ ਜਿਨੈ ਉਭਾਰਿਆ, ਬਾਰ ਵਿਵਸਥਾ ਤੁਝੈ ਪਿਆਰ ਹੈ, ਦੂਧ ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆਉ ਪਰ ਸਾਖ ਸੈਨ, ਮੁਖ ਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਲੇ ਹੋ ਤਉ ਨਾਨਕ ਸੀ ਜੈ, ਜੇ ਪ੍ਰਸਾਦ ਧਾਰੂ ਪਰ ਸੁਖ ਬਸੈ, ਸੁਖ ਭਰਾਤ ਮੀਤ ਬਣਤਾ ਸੰਘਾਸੈ, ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਵ ਕਮੁੱਲਾ, ਜੇ ਪ੍ਰਸਾਦ ਭੋਗੈ ਸਵਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰਨੇ ਤਰਸਨਾ, ਤਿਸੈ ਤਿਆਗਵਰ ਸੰਗਰਚਨਾ, ਐਸੇ ਦੋਖ ਮੂੜੰਦ ਵਿਆਪੇ, ਨਾਨਕ ਕਾਢ ਦਿਓ ਪ੍ਰਵਿਆਪੇ, ਆਦੰਤ ਜੋ ਰੱਖਣ ਹਾਰ, ਤਿਸਿਓ ਪ੍ਰੀਤ ਨ ਕਰੈ ਗਵਾਰ, ਜਾ ਕੀਨ ਸੇਵਾ ਨਵ ਨਿਧ ਪਾਵੈ, ਤਾਂ ਸਿਓ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਤਸਦਾ ਹਜੂਰੇ, ਤਾਂ ਕੋ ਅੰਧਾ ਜਾਣਤ ਦੂਰੇ, ਜਾ ਕੀ ਟਹਿਲ ਪਾਵੈ ਦਰ ਗਹਿਮਾਨ, ਤਿਸੈ ਵਿਸਾਰੈ ਮੁਗਧ ਅਜਾਨ, ਸਦਾ ਸਦਾ ਭੁੱਲਣ ਹਾਰ, ਨਾਨਕ ਰੱਖਣ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾ ਛੋਟ ਝੂਠ ਸੰਗ ਮੱਚੈ,
जो चढ़ना सो अस्त्र करमान है, जो होवन सो दूर परान है, छोड़ जाए तिसका श्रम करे, संग सहाय तिस पर हरे। चंदन लेप उतारे तो होए, गर्द प्रीत भस्म संग होए, अंधकूप में पत विकराल, नानक काड ले हो प्रभु दयाल। करतूत पशु की मान सुजात, लोक बचारा करे दिन रात, बार पे गंतर मलमाया, छप सुनाए कछ करे छिपाया। बाहर ज्ञान ध्यान सुना, अंतर व्यापै लोक सुहा, अंतर अगन बार तन स्वाहा, गल पात्र कैसे तरह था। जाके अंतर बसे प्रभ आप, नानक ते जन सह समात, सुन अंधा कैसे मार्ग पावे, कर गहले ओढ़ निभावे, कहाँ बुझारत बुझै डूरा, निष्कही है तू समझे पूरा। कहा विष्णु पद गा वै कुंग, जतन करे ताओ पी सुर भंग, कह पिंगल पर्वत पर पवन, नहीं हो तू हा उस गवन, करतार करुणा मैं दीन बेनती करे, नानक तुमरी कृपा तरै। संग सहाई सुहावे न चीत, जो बैराई ता सुप्रीत, बलवा के गृह भीतर बसे, अनंत केल माया रंग रसै, दृढ़ करमान मने प्रतीत, काल न आवे मूढ़े चीत, बैर विरोध काम क्रोध मोह, झूठ विकार महा लोभ त्रोह, याहू जुगत बिहाने कई।

ਨਾਨ ਇਹੋ ਧਨ ਸਾਰ ਠੋਲੀ ਸਾਂਝ ਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਪਾਵ ਸਾ ਮੀਤ ਵਿਸਾਰੋ ਚਰਨ ਕਮਲ ਪ੍ਰਿਜਮੇ ਉਤਾਰੋ ਕਰਨ ਕਾਰਨ ਸੋ ਪ੍ਰਭ ਸਵਰਤ ਦ੍ਰਿੜ ਕਰ ਕਹੋ ਨਾ ਮਰਵਤ ਇਹ ਤਨ ਸੰਚੋ ਹੋ ਭਗਵੰਤ ਸੰਜਨਾ ਕਾ ਨਿਰਮਲ ਮਨ ਏਕਾਸ ਰਾਖੋ ਮਨ ਮਾਹੇ ਸਰਬਰੋ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੱਟ ਤਾਵੇ ਸੋ ਧਨ ਹਰ ਸੇਵਾ ਤੇ ਪਾਵੇ ਜੇ ਸੋ ਕੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਘਰੇ ਪਹੀ ਸੁਣੀ ਸਾ ਸੋਭਾ ਭਜਰ ਕੀ ਸੁਣੀ ਅਣਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰਿ ਔਖ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ ਮਨ ਪ੍ਰਬੋਧੋ ਹਰ ਕਹਿ ਨਾਏ ਲੈ ਦੇ ਤਾਵਤ ਆਵੇ ਠਾਏ ਤਾਂ ਕੋ ਵਿਘਨ ਲਾਗੇ ਕੋਏ ਜਾਂ ਕੇ ਹਿਰਦੇ ਬਸੇ ਸੋਏ ਕਾਲ ਤਾਤੀ ਠਾਂਡਾਰ ਨਾ ਹੋ ਸਿਮਰ ਸਿਮਰ ਸਦਾ ਸੁਖ ਪਾਓ ਓ ਬਿਨਸੇ ਪੂਰਨ ਆਸ ਭਗਤ ਪਾਏ ਆਤ ਪ੍ਰਗਾਸ ਤਿਤ ਕਰ ਜਾਏ ਬਸੇ ਅਵਨਸੀ ਕਹੁ ਨਨ ਕਾਟੀ ਜਾਂ ਫਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਵਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕ ਪਾਪ ਨ ਛੂਟਣ ਹਾਰੇ ਸਿਮਰ ਸਾਸ ਵੀਰ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਪੰਛਤ ਨਾਨਕ ਫਲ ਪਾਏ ਸਾਂਗ ਨ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਬਣਾ ਸੁੱਤ ਮੀਤ ਕੁਟੰਬਰ ਬਣਤਾ ਇੰਤੇ ਕਹੋ ਤੁਮ ਕਵਣ ਸੁਨਤਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਵਣ ਛੁਟਕਾਰ ਆਸਤੀ ਰਥ ਸਵਾਰੀ ਝੂਠਾ ਡੰ ਝੂਠ ਪਾ ਸਾਰੀ ਜਿਣ ਦੀਏ ਤਿਸ ਬੁਝੇ ਨਾ ਬਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂੰ ਲੇ ਇਹਨੇ ਭਗਤ ਬਣਾ ਹੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਬਖ ਜਾਏ ਆਪ ਜਪੋ ਅਵਰਾ ਨਾਮ ਜਪਾਓ ਸੁਨਤ ਕੈਤ ਰਹਿਤ ਗਤ ਪਾਓ ਸਾਰ ਪੂਤ ਸਾਤਰ ਕੋ ਨਾਓ ਸਹਿਜ ਸਪਾਏ ਨਾਨ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉਮੈ ਬਿਖ ਪੈਲ ਹੋਏ ਅਚਿੰਤ ਬਸੇ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਲ ਸ਼ਾੜ ਸਿਆਣ ਸਗਲੀ ਮਨਾ ਸਾਸ ਪਾਵੀ ਸਚਨ ਹਰ ਪੂੰਜੀ ਸੱਚ ਕਰੋ ਵਿਹਾਰ ਈਹਾਂ ਸੁਖ ਦਰਗੇ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨਾਹੇ ਏਕਸ ਕੇ ਗੁਣ ਗਾਓ।

ਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪਹਿ ਆਦੇਸ਼ ਕਿਉ ਗੁਣ ਕਾ ਨਾਹੀ ਪ੍ਰਵੇਸ਼ ਜਹ ਕਹਿ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ ਜੈ ਆਪਣ ਆਪ ਆਪ ਤਿਆਰਾ ਤੈ ਕੌਣ ਕਥੈ ਕੌਣ ਸੁਣਨੈ ਹਾਰਾ ਬਹੁ ਬੇਅੰਤ ਉਚ ਤੇ ਉਚਾ ਨਾਨਕ ਆਪਸ ਕੋ ਆਪਹਿ ਪਹੁੰਚਾ ਜੈ ਆਪ ਰਚਿਓ ਪ੍ਰਪੰਚ ਕਾਰ ਤਿਉ ਗੁਣ ਮੈਂ ਕਿਨੂ ਵਿਸਥਾਰ ਪਾਪ ਪੁੰਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਚਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕੇ ਕਹਿ ਜੈ ਅਭਿਗਤ ਭਗਤ ਹੈ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ।

ਲੈ ਸੁਨਾਏ, ਇਸਤੇ ਹੋਈ ਸੁਨਾਹੀ ਬੁਰਾ, ਹੋਰੈ ਕਹੋ ਕਿਨੈ ਕਛ ਕਰਾ, ਆਪਲਾ ਕਰਤੂ ਤਤਨਿਕੀ, ਆਪੇ ਜਾਣੈ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਪੋਤ ਪੋਤ ਆਪਣ ਸੰਗਰਾਚ, ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਕਿਸਕਾ ਕੀਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਜਾ, ਜੋ ਜਾਣੈ ਤਿਸ ਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗ ਠਹਿਰਾਇਆ, ਜਨ ਆਵਨ ਕਾਹੈ ਸੁਆਉ, ਜਨ ਕਹਿ ਸੰਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ, ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਅਸ਼ਟਪਦੀ

ਨਾਮ ਸਾਧ ਸੰਗ ਲੈ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਤਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਨਾ ਜਿਸ ਮਨ ਬਸੈ ਸੁਹੂਤ ਨਿਦਾ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਸਥਾਨ ਬਹੁਰ ਨ ਹੋਵੈ ਆਵਣ ਜਾਨ ਹਰ ਧਨ ਕਾਟ ਚੱਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਦ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਛਪਾਇ ਸ਼ਾਂਤ ਤੁਆ ਪ੍ਰਸਾਦ, ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ, ਨਹਿਨ ਜਿਹੇ ਰੂਪ ਰੰਗ, ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਅਚਾਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ, ਕੋਟ ਇੰਦ੍ਰ ਇੰਦ੍ਰਾਣ, ਸਹ ਸਹਾਣ ਗਣਿਜੈ, ਤ੍ਰਿਭਵਨ ਮਹੀਪ, ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤਵੈ ਸਰਬਨਾਮ ਕਥੈ ਕਵਨ, ਕਰਮ ਨਾਮ ਬ੍ਰਣਤ ਸੁਮਤ, ਭੁਜੰਗ ਪ੍ਰਯਾਤ ਛੰਦ, ਨਮਸਤਵੰ ਅਕਾਲੇ, ਨਮਸਤਵੰ ਕ੍ਰਿਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਭੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ, ਨਮਸਤੰ ਅਕਰਮੰ, ਨਮਸਤੰ ਅਧਰਮੰ, ਨਮਸਤੰ ਅਨਾਮੰ, ਨਮਸਤੰ ਅਥਾਮੰ, ਨਮਸਤੰ ਅਜੀਤੇ, ਨਮਸਤੰ ਅਪੀਤੇ, ਨਮਸਤੰ ਅਬਾਹੇ, ਨਮਸਤੰ ਅਟਾਹੇ, ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਸ਼ੇਦੇ, ਨਮਸਤੰ ਅਗਾਦੇ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੋ ਏਕੈ, ਨਮਸਤੰ ਅਨੇਕੈ, ਨਮਸਤੰ ਅਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਪਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਖਾਤੇ, ਨਮਸਤੰ ਨਿਰਤੂਤੇ, ਨਮਸਤੰ ਅਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕੇ, ਨਮਸਤੰ ਨਿਰਤਾਪੇ, ਨਮਸਤੰ ਅਥਾਪੇ, ਨਮਸਤੰ ਤਿਰਮਾਨੇ, ਨਮਸਤੰ ਨਿਧਾਨੇ, ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤਿਰਵਰਗੇ, ਨਮਸਤੰ ਅਸਰਗੇ, ਨਮਸਤੰ ਪ੍ਰਭੋਗੇ, ਨਮਸਤੰ ਸਜੋਗੇ, ਨਮਸਤੰ ਅਰੰਗੇ, ਨਮਸਤੰ ਅਭੰਗੇ, ਨਮਸਤੰ ਅਗਮੇ, ਨਮਸਤਸਤਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਅਪਾਤੇ, ਨਮਸਤੰ ਅਮਜਬੇ, ਨਮਸਤਸਤ ਅਜਬੇ, ਅਦੇਸੰ ਅਦੇਸੇ, ਨਮਸਤੰ ਅਪੇਸੇ, ਨਮਸਤੰ ਨਿਰਧਾਮੇ, ਨਮਸਤੰ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਯਾਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰ ਅਪੇਵੈ, ਨਮਸਤੰ ਅਜਨਮੇ, ਨਮਸਤੰ ਸੁਬਨਮੇ, ਨਮੋ ਸਰਬ ਗੌਨੇ, ਨਮੋ ਸਰਬ ਭਾਉਨੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰ ਅਭਰਨੇ, ਨਮਸਤੰ ਅਮਰਨੇ, ਨਮਸਤੰ ਜਰਾਰੰਗ, ਨਮਸਤੰ ਕਰਤਾਰੰਗ, ਨਮੋ ਸਰਬ ਧੰਦੇ, ਨਮੋ ਸਾਥ ਅਬੰਦੇ, ਨਮਸਤੰ ਨਿਰਸਾਕੇ, ਨਮਸਤੰ ਨਿਰਬਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤਸਤ ਰਾਗੀ, ਨਮਸਤੰ ਸੁਹਾਗੀ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਯਾਲੇ, ਨਮੋ ਸਰਬ ਪਾਲੇ, ਚਾਚੀ ਛੰਦ ਤੁਆ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਅਤੇ ਹੈ, ਅਭੇ ਹੈ, ਅਜੀਤ ਹੈ, ਅਪੀਤ ਹੈ, ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਭਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਚੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਪੀਤ ਹੈ, ਅਵਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਯਾਤ ਛੰਦ। ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗੌਣੇ, ਨਮੋ ਸਰਬ ਭਾਉਣੇ, ਨੰਗੀ ਅਨਾਥੇ, ਨਰਸੰਗੀ ਪ੍ਰਮਾਥੇ, ਨਮੋ ਭਾਨ ਪਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਥੇ, ਸਮਸਤੀ ਬੇਬੂਤੇ, ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਜਵੇਸ਼ਵਰੰ ਪਰਮ ਰੂਪੇ, ਨਮੋ ਜੋਗ ਜੁਗ ਵੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਜਵੇਸ਼ਵਰੰ ਪਰਮ ਬਿਰਧੇ, ਨਮੋ ਸ਼ਸਤ੍ਰ ਪਾਣੇ, ਨਮੋ ਹਸਤ੍ਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੁਗ ਵੇਸ਼ਵਰੰ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ,
नमो रोग हर्ता नमो राग रूपे नमो साह साहंग नमो पूप पूपे नमो दान दाने नमो मान माने नमो रोग रोगे नमस्तंग सनाने नमो मंत्र मंत्रं नमो जंत्र जंत्रं नमो एष्ट एष्टे नमो तंत्र तंत्रं सदा सच्चिदानंद सर्वं प्रणासी अनुपे अरूपे समस्त निवासी सदा सेदा बुद्धदा बिरदकर्ता अधो ऊर्ध अर्धं अगं ओभहर्ता परं परं परमेश्वरं प्रोषपालं सदा सर्वदा सेददाता दयालं अशेदीय पेदीय नामं अकामं समस्तु पराजी समस्तास्ततामं तेरा जोर चाचरी शांत जले हैं थले हैं अपीत हैं अपे हैं प्रभु हैं अजू हैं आदेश हैं अपेश हैं पुजंग प्रयात शांत अगाधे अबाधे अनदी स्वरूपे नमो सर्व माने समस्ति निधाने नमस्तवंग निरनाथे नमस्तवंग प्रमाथे नमस्तवंग अगंजे नमस्तवंग अपंजे नमस्तवंग अकाले नमस्तवंग अपाले नमो सर्वदेशे नमो सर्वपेशे नमो राज राजे नमो साज साजे नमो साह शाहे नमो माह माहे नमो गीत गीते नमो प्रीत प्रीते नमो रोक रोखे नमो शोक शोखे नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परमतानं नमो सर्व मंत्रं नमो सर्व जंत्रं नमो सर्व दृश्यं नमो सर्व कृष्णं नमो सर्व रंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कुकर्मं प्रणासी सदा सर्वदा हृद सिद्धं निवासी चरपट शांत त्वा प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं प्राणं सर्वं पुक्ता सर्वं जुगता सर्वं देवं सर्वं देवं सर्वं काले सर्वं पाले रुवाल शांत द्वा प्रसाद आदरूप अनाद मूरत अजोन पुरख अपार सर्वमान त्रिमान देव अपिव आद उदार सर्वपालक सर्वकालक सर्वको पुन काल यत्र तत्र विराज ही अवतूत रूप रिसाल नाम ठाम न जात जाकर रूप रंग न रेख आद पुरख उदार मूर्त अजून आद अशेख देश और न पेश जाकर रूप रेख न राग यत्र तत्र दिशा दिशा होय फैले ओ अनुराग नाम काम विहीन पेखत ताम हू नह जाहे सर्वमान सर्वत्र मान सदैव मान पताहे एक मूरत अनेक दर्शन कीन रूप अनेक खेल खेल आखेल

ਆਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ਼ ਅੰਗ ਰਾਗ ਨਾਰੰਗ ਜਾ ਕਹਿ ਜਾਤ ਪਾਤ ਨ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਪੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕੋ ਸਰਬ ਕਾਇਕੋ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਪੇਖੋ ਸਰਬ ਸ਼ਾਸਤ੍ਰ ਨ ਜਾਣਹੀ ਜਿਹ ਰੂਪ ਰੰਗ ਅਰ ਰੇਖੋ ਪਾਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨ ਆਵਈ ਵਹੁ ਚਿਤ ਮਧੁ ਭਾਰ ਛੰਦ ਤੁਆ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸੁ ਆ ਜਾਨ ਬਾਹੁ ਸ਼ਾਹਾਨ ਸ਼ਾਹੋ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਅਪ ਅਪੰਗ ਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੂਤ ਪ੍ਰਚੰਡ ਮਿਤ ਗਤ ਅਖੰਡ ਅਲਿਸਯ ਕਰਮ ਅਦ੍ਰਸਯ ਧਰਮ ਸਰਬਾ ਪ੍ਰਣਾਢੈ ਅੰਡੰਡ ਬਾਢੈ ਚਾਚਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਉਂ ਕਰਿਉਂ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨ ਸਤ੍ਰ ਨ ਮਿੱਤਰ ਨ ਭਰਮ ਨ ਪਿੱਤਰ ਨ ਕਰਮ ਨ ਕਾਏ ਅਜਨਮ ਅਜਾਏ ਨ ਚਿੱਤਰ ਨ ਮਿੱਤਰ ਪਰੇ ਹੈ ਪਵਿੱਤਰ ਪ੍ਰਥੀਸੈ ਆਦਿਸੈ ਅਦ੍ਰਸੈ ਅਕ੍ਰਸੈ ਭਗਵਤੀ ਛੰਦ ਤੁਅ ਪ੍ਰਸਾਦ ਕਾਥ ਤੇ ਕੇ ਆਸ਼ੀਜ ਦੇਸੈ ਕੇ ਆ ਭੇਜ ਭੇਸੈ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਭੇਜ ਲੋਕੈ ਕੇ ਆ ਦੇਤ ਸੋਕੈ ਕੇ ਅਵਧੂਤ ਵਰਣੈ ਕੇ ਬੇਭੂਤ ਕਰਣੈ ਕੇ ਰਾਜੰ ਪ੍ਰਭਾਹੈ ਕੇ ਧਰਮੰ ਧੂਜਾ ਹੈ ਕੇ ਆਸ਼ੋਕ ਵਰਣੈ ਕੇ ਸਰਬਾ ਆਪਹਰਣੈ ਕੇ ਜਗਤੰ ਕ੍ਰਤੀ ਹੈ ਕੇ ਸ਼ਤਰੰ ਸ਼ਤਰੀ ਹੈ ਕੇ ਬ੍ਰਹਮੰ ਸਰੂਪੇ ਕੇ ਅਨਭਉ ਅਨੂਪੈ ਕੇ ਆਦ ਅਦੇਵ ਹੈ ਕੇ ਆਪ ਅਭੇਵ ਹੈ ਕੇ ਚਿਤਰੰ ਬਹੀਨੇ ਕੇ ਏਕੈ ਅਧੀਨੇ ਕੇ ਰੋਜ਼ੀ ਰਜ਼ਾ ਕਹਿ ਰਹੀ ਮੇਰੇ ਹੱਕ ਹੈ ਕੇ ਪਾਕ ਬੇਐਬ ਹੈ ਕੇ ਗੈਬੂਲ ਗੈਬ ਹੈ ਕੇ ਅਪੂਲ ਗੁਨਾਹ ਹੈ ਕੇ ਸ਼ਾਹਾਨ ਸ਼ਾਹ ਹੈ ਕੇ ਕਾਰਨ ਕੁਰਿੰਦ ਹੈ ਕੇ ਰੋਜੀ ਦਹਿੰਦ ਹੈ ਕੇ ਰਾਜ ਕਰ ਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਬਤਰ ਮਾਨਿਆ ਹੈ ਕੇ ਸਰਬਤਰ ਦਾਨਿਆ ਹੈ ਕੇ ਸਰਬਤਰ ਗਾਉਣਾ ਹੈ ਕੇ ਸਰਬਤਰ ਭਾਉਣਾ ਹੈ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਰਾਜਾ ਹੈ ਕੇ ਸਰਬਤਰ ਸਾਜਾ ਹੈ ਕੇ ਸਰਬਤਰ ਦੀਨਾ ਹੈ ਕੇ ਸਰਬਤਰ ਲੀਨਾ ਹੈ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਕਾਲਾ ਹੈ ਕੇ ਸਰਬਤਰ ਪਾਲਾ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਪੇਖੀ ਕੇ ਸਰਬਤਰ ਕਾਜਾ ਹੈ ਕੇ ਸਰਬਤਰ ਰਾਜਾ ਹੈ ਕੇ ਸਰਬਤਰ ਸੋਖ ਹੈ ਕੇ ਸਰਬਤਰ ਪੋਖ ਹੈ ਕੇ ਸਰਬਤਰ ਤ੍ਰਾਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਮਾਨਿਆ ਹੈ ਸਦੈਵੰ ਪ੍ਰਧਾਨਿਆ ਹੈ ਕੇ ਸਰਬਤਰ ਜਾਪਿਆ ਹੈ ਕੇ ਸਰਬਤਰ ਥਾਪਿਆ ਹੈ ਕੇ ਸਰਬਤਰ ਭਾਨਾ ਹੈ ਕੇ ਸਰਬਤਰ ਮਨ ਹੈ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰਾ ਹੈ ਕੇ ਸਰਬੰ ਕਲੀ ਮੈਂ ਕੇ ਪਰਮੰ ਪਾਹੀ ਮੈਂ ਕੇ ਆਖਲ ਅਲਾਮੇ ਕੇ ਸਾਹਿਬ ਕਲਾਮੈ ਕੇ ਹੁਸਨਲ ਵਜੂ ਹੈ ਤਮਾਮੁਲ ਰਜੂ ਹੈ ਹਮੇ ਸੁਲਸਲਾ ਮੈਂ ਸਲੀਖਤ ਮੋਦਾ ਮੈਂ ਗਨੀਮਲ ਸਿਕਸਤਾ ਹੈ ਗਰੀਬਲ ਪਰਸਤਾ ਹੈ ਬਿਲੰਦੁਲ ਮਕਾਨ ਹੈ ਜ਼ਮੀਨਲ ਜ਼ਮਾਨ ਹੈ ਤਮੀਜ਼ੁਲ ਤਮਾਮ ਹੈ ਰਜ਼ੂਅਲ ਨਿਧਾਨ ਹੈ ਹਰੀਫਲ ਅਜੀ ਮੈਂ ਰਜ਼ਾਇਕ ਯਕੀਨ ਹੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬੇਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਯੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੁ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਮ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭ੍ਰਗੰ ਤ੍ਰਿਬਾਦੇ ਅਗੰਜੇ ਅਗਾਦੇ ਸੁਭੰ ਸਰਬ ਭਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਆਛੇਜ ਹੈ ਅਛੂਤ ਹੈ ਕੇ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬੇਭੋਗਤ ਸਰੂਪ ਹੈ ਪਰ ਜੁਗਤ ਅਨੂਪ ਹੈ
निरुक्त सदा है।

ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿ ਸਕਤੈ ਸੰਜਮ ਰਹੇ ਕਰਮ ਕਮਾਏ। ਸਹਿ ਸਹਿ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵਉ ਸ਼ਬਦ ਲਾਗਹੁ, ਹਰ ਸਿਉ ਰਹਉ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹੋ ਸਹਿਸਾ ਏ ਵਜਾਏ। ਜੀਉ ਮੈਲੇ ਬਾਰਹੁ ਨਿਰਮਲ, ਬਾਰਹੁ ਨਿਰਮਲ ਜੀਉ ਤਾਂ ਮੈਲੇ, ਤਿਨ ਜਨਮ ਜੂਏ ਹਾਰਿਆ। ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵੇਸਾਰਿਆ। ਵੇਦਾ ਮੈਂ ਨਾਮ ਉੱਤਮ, ਸੋ ਸੁਣ ਹੈ ਨਾਹੀ ਫਿਰ ਹੈ ਜਿਉ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨ ਜਨਮ ਜੂਏ ਹਾਰਿਆ। ਜੀ ਉਹ ਨਿਰਮਲ ਬਾਰਹੁ ਨਿਰਮਲ, ਬਾਰਹੁ ਤਾਂ ਨਿਰਮਲ ਜੀ ਉਹ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ। ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀਉ ਹੋ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ। ਕਹੈ ਨਾਨਕ ਸੁਣ ਹੋ ਸੰਤੋ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਬੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ, ਵਿਣ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ। ਆਵਹ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹ ਸੱਚੀ ਬਾਣੀ, ਬਾਣੀ ਤਾਂ ਗਾਵਹ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ

ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨ ਜਾਣੀ, ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ

ਰਤਨ ਆਪੇ ਜਿਸ ਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸੇਵ ਸਾਕਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖਾਏ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਏਕ ਸਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ, ਗੁਰੂ ਬਾਜੋ ਤਤੈ ਸਾਰ ਨਾ ਜਾਣੀ, ਤਿਹੀ ਗੁਣੇ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ, ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਇਹ ਵਰਦਾਤਾ, ਸੋ ਕਿਉਂ ਮਨੋ ਵਿਸਾਰੀ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾਤ ਇਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜ ਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣ ਜਾਰਾ, ਹਰ ਰਾਸ ਮੇਰੀ ਮਨ ਵਣ ਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪੇ ਹੋ ਜੀ, ਉਹ ਲਾਹਾ ਖਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ, ਇਹ ਰਸਨਾ ਤੂੰ ਆਨ ਰਾਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ, ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰੇ ਆ, ਹਰ ਤੂੰ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੈ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਣ ਜੋਗੋ। ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ,

ਹਲਿਆ ਇਹੋ ਵੇਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ।

ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨੇ ਨੂੰ ਪਠਾਏ।

ਆਵਹਿ ਸਚੋ ਤੇ ਆਵਹਿ ਜਾ ਤੁਧ ਪਾਵੈ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹੇ ਨਾਨਕ ਸੱਚ ਸੋਹੇਲਾ ਸੱਚੈ ਕਰ ਗਾਵਹੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਕੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੱਢ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ ਦਸੋਂ ਪਾਤਸ਼ਾਹ ਕੀ ਆਤਮਿਕ ਜੋਤ ਸ਼ਬਦ ਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਨੇ ਤਰਸ ਕੀਤਾ ਰਹਿਮਤ ਕੀਤੀ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੇ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਉਕਰ ਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕੇ ਪਾਵਨ ਪਵਿੱਤਰ ਸੁੰਦਰ ਦੀਵਾਨ ਸਜੇ ਸਜੇ ਦੀਵਾਨੰਦ ਆਪ ਜੀ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਅਤੇ ਨਿਤਨੇ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ ਆਪ ਜੀ ਕੇ ਅਗਾਧ ਬੋਧ ਬਾਣੀ ਦੇ ਪਾਠ ਕਰਦਿਆਂ ਦਾਸਰਿਆਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਮੁਆਫ਼ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਰਨੀ ਬਾਣੀ ਸੁਧ ਅਤੇ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਪ੍ਰੇਮ ਸਹਿਤ ਆਪ ਜੀ ਕੇ ਦਰ ਕਰਦੀਆਂ ਅੰਮ੍ਰਿਤ ਵੇਲੇ ਹਾਜ਼ਰੀਆਂ ਭਰੀਆਂ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤੀਆਂ ਕਿਰਪਾ ਕਰਨੀ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਕਬੂਲ ਕਰ ਲੈਣੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਜੀਓ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ ਭੇਟਾਵਾਂ ਭੇਜੀਆਂ ਗਈਆਂ ਸਤਿਗੁਰੂ ਜੀ ਰਹਿਮਤ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਮਾਇਆ ਸਫਲੀ ਕਰਨੀ ਗੁਰਮਤ ਅਨੁਸਾਰ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰ ਲੈਣੀਆਂ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਆਪਣੇ ਟਹਿਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਬਚਾਉਣਾ ਭਾਵਨਾ ਸਹਿਤ ਸ਼ਰਧਾ ਸਹਿਤ
ਦਰ ਘਰ ਦੀ ਸੇਵਾ ਦੇ ਸਦਾ ਯੋਗ ਬਣਾਈ ਰੱਖਣਾ ਸਤਿਗੁਰੁ ਜੀ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਸਦਾ ਅੰਗ ਸੰਗ ਵਰਤਣਾ ਗਰੀਬ ਨਿਵਾਜ, ਆਪ ਜੀ ਕੇ ਚਰਨ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਧੜੀ, ਆਪ ਜੀ ਕੇ ਦਰ ਘਰ ਦੇ ਪ੍ਰੀਤਵਾਨ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਆਪਣੇ ਪਿਤਾ ਸਵਰਗ ਵਾਸੀ ਸਰਦਾਰ ਪਿਆਰਾ ਸਿੰਘ ਜੀ ਦੀ ਆਤਮਕ ਸ਼ਾਂਤੀ ਵਾਸਤੇ ਆਪ ਜੀ ਕੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ। ਗਰੀਬ ਨਿਵਾਜ ਆਪ ਜੀ ਨੇ ਕਿਰਪਾ ਕਰਨੀ, ਸਰਦਾਰ ਪਿਆਰਾ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਕਰਨਾ, ਆਤਮਕ ਸੁੱਖ ਪ੍ਰਦਾਨ ਕਰਨਾ, ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਰਹਿਮਤਾਂ ਬਖਸ਼ਿਸ਼ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣੀਆਂ। ਗਰੀਬ ਨਿਵਾਜ ਦੀਵਾਨਾਂ ਦੀ ਸੰਪੂਰਨ ਤਨ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ।

ਸਭ ਆਪਣੇ ਆਗੈ ਸੁਣ ਸੁਣ ਜੀਵਾ ਤੇਰੀ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਅਸੀਸਾਂ ਪ੍ਰਾਪਤ ਕਰਦੇ ਹੋ। ਸਤਿਗੁਰ ਜੀ ਨੇ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ 'ਤੇ। ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁੱਖ ਵਾਕ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸੋਰਠ ਰਾਗ ਵਿੱਚੋਂ ਭਗਤ ਕਬੀਰ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਭਗਤ ਜੀ ਦਾ ਪਾਵਨ ਸ਼ਬਦ ਅੱਜ ਹੁਕਮ ਰੂਪ ਵਿੱਚ ਆਇਆ ਹੈ। ਗੁਰੂ ਕਿਰਪਾ ਕਰੇ, ਸਤਿਗੁਰਾਂ ਦੇ ਹੁਕਮ 'ਤੇ ਚੱਲਣ ਦੀ ਮਤ ਬੁੱਧ ਸਾਨੂੰ ਸਤਿਗੁਰੂ ਜੀ ਪ੍ਰਦਾਨ ਕਰਨ। ਆਓ ਪਿਆਰ ਸਹਿਤ ਹੁਣ ਇਲਾਹੀ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੋਂ ਵਿੱਚ ਭਰਿਆ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿਨਸੀ ਖੋਵੈ ਹੋਂ ਵਿੱਚ ਮੂਰਖ ਹੋਂ ਵਿਸਿਆਣਾ ਮੋਖ ਮੁਕਤ ਕੀ ਸਾਰ ਨ ਜਾਣ ਹੋਂ ਵਿੱਚ ਮਾਇਆ ਹੋਂ ਵਿੱਚ

सच तां पर जानिए जर दै सच्चा हो। कूड़ की मल उतरे तन करे हछा तोए।

ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਅਵੜ ਭਾਗੀ ਹੋ ਤੁਹਾਨੂੰ ਤਾਂ ਦੇ ਯੋਗ ਹੋ ਜੋ ਸਤਿਗੁਰੂ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਿੱਘੀ ਗੋਦ ਵਿਖੇ ਸੱਜ ਬੈਠ ਕੇ ਰੱਬੀ ਬਾਣੀ ਨਾਲ ਜੁੜ ਬੈਠੇ ਹੋ। ਸਤਿਗੁਰੂ ਜੀ ਕਿਰਪਾ ਕਰਨ ਸਾਡਾ ਤੁਹਾਡਾ ਗਾਵਿਆ ਸੁਣਿਆ ਥਾਂ ਪਾ ਦੇਣ, ਸਤਿਗੁਰੂ ਸਭਨਾਂ ਨੂੰ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਜੋੜੀ ਰੱਖਣ, ਨਾਮ ਬਾਣੀ ਨਾਲ ਪਿਆਰ ਬਖਸ਼ਿਸ਼ ਕਰਨ। ਸੋ ਆਓ ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਮੁੱਖ ਵਾਕ ਦੇ ਵਿਚਾਰ ਦਾ। ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਦਾ ਅੱਜ ਦਾ ਜੋ ਸ਼ਬਦ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਆਪ ਜੀਆਂ ਨਾਲ ਸਾਂਝੀ ਕਰਨਗੇ। ਪਿਆਰ ਸਹਿਤ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ਿਤ ਹੋਏ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੋਹਣਾ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਭੂਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀਂ ਦੇਖੰ ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਅਤੋਲਾ

तख्त बह तख्त की लायक पंच समाए गुरमत पायक तख्त राजा सोब है।

ਪਵਿੱਤਰ ਹੁਕਮਨਾਮਾ 655 ਔਰ 656 ਅੰਗ ਤੇ ਸ਼ਿਸ਼ੋਵਤ ਹੈ। ਇਸ ਹੁਕਮਨਾਮੇ ਤੋਂ ਪਹਿਲਾਂ ਸਰਲੇ ਕੋਈ ਨਹੀਂ। ਇਹ ਤੋਂ ਇਲਾਵਾ ਜਿੰਨੇ ਵੀ ਉੱਪਰ ਸ਼ਬਦ ਆ ਰਹੇ ਨੇ 654 ਅੰਗ ਤੋਂ ਲੈ ਕੇ ਇਹ ਸਾਰੇ ਦੇ ਸਾਰੇ ਸ਼ਬਦ 656 ਅੰਗ ਤੱਕ ਸਿਰਫ ਸ਼ੁਰੂ ਵਿੱਚ ਸਿਰਲੇਖ ਦਿੱਤਾ ਹੈ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ। ਇਸ ਤੋਂ ਅੱਗੇ ਜਿੰਨੇ ਵੀ ਸ਼ਬਦ ਨੇ ਉਹਨਾਂ ਉੱਤੇ ਸਿਰਲੇਖ ਕੋਈ ਨਹੀਂ। ਜਿਵੇਂ ਆਪਾਂ ਸੋਰਠ ਮਹੱਲਾ 5 ਪੜ੍ਹਦੇ ਹਾਂ ਜਾਂ ਸੋਰਠ ਮਹੱਲਾ 3-4 ਪੜ੍ਹਦੇ ਹਾਂ, ਇਹਨਾਂ ਸ਼ਬਦਾਂ ਉੱਤੇ ਕੋਈ ਵੀ ਜਿਹੜਾ ਹੈ ਇਹ ਸਿਰਲੇਖ ਨਹੀਂ ਹੁੰਦਾ। ਹੁਣ ਸਾਨੂੰ ਸਮਝ ਕਿਵੇਂ ਲੱਗੇ ਕਿ ਸ਼ਬਦ ਸ਼ੁਰੂ ਕਿੱਥੋਂ ਹੋਇਆ, ਸਮਾਪਤ ਕਿੱਥੇ ਹੋਣਾ? ਚੰਗੇ ਭਲੇ ਪਾਠੀ ਵੀ ਕਈ ਵਾਰ ਉਹਨੂੰ ਸਮਝ ਨਹੀਂ ਲੱਗਦੀ ਇਹ ਸ਼ਬਦ ਕਿੱਥੋਂ ਸ਼ੁਰੂ ਕਰੀਏ। ਕਈ ਤਾਂ 5-5 ਸ਼ਬਦ ਪੜ੍ਹ ਜਾਂਦੇ, ਜਾ ਕੇ ਰੋਕਣਾ ਪੈਂਦਾ, ਭਾਈ ਸਮਾਪਤੀ ਕਰੋ। ਇਹਦੇ ਵਿੱਚ ਧਿਆਨ ਕਰਨਾ, ਦੋ ਇਹਦੇ ਵਿੱਚ ਨੁਕਤੇ ਨੇ ਕਿ ਸਾਨੂੰ ਕਿਵੇਂ ਸਮਝ ਲੱਗੇ ਕਿ ਸ਼ਬਦ ਕਿੱਥੋਂ ਸ਼ੁਰੂ ਹੋਇਆ ਅਤੇ ਸਮਾਪਤ ਕਿੱਥੇ ਹੋਣਾ। ਜਿਹੜਾ ਅੱਜ ਸ਼ਬਦ ਆਪਾਂ ਵਿਚਾਰਨਾ ਹੈ, ਜਦੋਂ ਇਹਨੂੰ ਗੌਰ ਨਾਲ ਆਪਾਂ ਪੜ੍ਹਦੇ ਹਾਂ, ਜੋ ਸਹਿਜ ਨਾ ਮਿਲਿਓ ਸੋਈ ਇੱਥੇ ਇੱਕ ਲਿਖਿਆ ਹੈ, ਫਿਰ ਅੱਗੇ ਰਹਾਓ ਰਹਾਓ ਤੋਂ ਪਹਿਲਾਂ ਫਿਰ ਇੱਕ ਲਿਖਿਆ ਹੈ, ਇਸ ਤੋਂ ਅੱਗੇ ਚਲੇ ਜਾਵਾਂਗੇ ਅਤੇ ਸਤਸੰਗੀਓ ਫਿਰ ਲਿਖਿਆ ਹੈ ਦੋ, ਭਾਵੇਂ ਦੋ ਪੌੜੀਆਂ, ਫਿਰ ਇਸ ਤੋਂ ਅੱਗੇ ਲਿਖਿਆ ਹੈ 3 ਪੌੜੀਆਂ ਅਤੇ ਨਾਲ ਲਿਖਤਾ 7। ਮਤਲਬ ਜਿੱਥੇ 2 ਅੰਕ ਇਕੱਠੇ ਹੋ ਜਾਣ ਉੱਥੇ ਇਸ ਸ਼ਬਦ ਹੁਕਮਨਾਮਾ ਸਮਾਪਤ ਹੁੰਦਾ। ਦੂਸਰੀ ਬੇਨਤੀ ਕਿ ਜਿੱਥੇ ਪਿੱਛੇ ਕਬੀਰ ਸਾਹਿਬ ਜੀ ਦਾ ਨਾਮ ਜਾਂ ਭਗਤ ਜੀ ਦਾ ਨਾਮ ਆ ਜਾਏ, ਜਿਹੜਾ ਜਿਸ ਭਗਤ ਜੀ ਦਾ ਸ਼ਬਦ ਹੈ ਉਹ ਪੰਕਤੀਆਂ ਸਮਾਪਤੀ ਦੀ ਹੁੰਦੀਆਂ। ਜਿਵੇਂ ਕਹੇ ਕਬੀਰ ਅਬ ਜਾਣੇ ਆ, ਜਬ ਜਾਣੇ ਆ ਤੋ ਮਨ ਮਾਨੇ ਆ, ਮਨ ਮਾਨੇ ਲੋਕ ਨਾ ਭਤੀਜੇ ਨਾ ਭਤੀਜੇ ਤੋ ਕਿਆ ਕੀਜੇ, ਨਾ ਭਤੀਜੇ ਤੋ ਕਿਆ ਕੀਜੇ ਦੇ ਅੱਗੇ 3 ਲਿਖਿਆ ਹੈ, ਤਿਆਂ ਫਿਰ 7 ਲਿਖਿਆ ਹੈ, ਭਾਵ 2 ਅੰਕ ਇਕੱਠੇ ਸ਼ੁਰੂ ਹੋ ਗਏ, 2 ਅੰਕ ਇਕੱਠੇ ਆ ਗਏ, ਇੱਥੇ ਸ਼ਬਦ ਦੀ ਸਮਾਪਤੀ ਹੈ। ਸੋ ਧੰਨ ਭਗਤ ਕਬੀਰ ਸਾਹਿਬ ਦੀ ਰਸਨਾ ਤੋਂ 4 ਹੈ, ਸ਼ਬਦ ਹੈ, ਰਾਗ ਹੈ ਸੋਰਠ। ਕਬੀਰ ਸਾਹਿਬ ਜੀ ਫਰਮਾਉਂਦੇ ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਭਾਈ ਕਿਆ ਦਾ ਅਰਥ ਕੀ ਲਾਭ ਹੈ? ਵੇਦ ਸ਼ਾਸਤਰ ਪੜ੍ਹ ਲੈਣ ਦੇ ਨਾਲ, ਧਾਰਮਿਕ ਗ੍ਰੰਥ ਪੜ੍ਹ ਲੈਣ ਦੇ ਨਾਲ ਕਿਆ ਪੜ੍ਹੀਏ, ਕੀ ਪੜ੍ਹਨ ਦਾ ਲਾਭ ਹੈ, ਕਿਆ ਸੁਣੀਏ, ਸੁਣਨ ਦਾ ਕੀ ਫਾਇਦਾ ਭਾਈ? ਕਿਆ ਵੇਦ ਪੁਰਾਣਾ ਸੁਣੀਏ, ਵੇਦਾਂ ਨੂੰ ਪੁਰਾਣਾ ਨੂੰ ਸੁਣਨ ਦਾ ਕਿਆ ਲਾਭ? ਕੋਈ ਵੀ ਨਹੀਂ। ਪੜ੍ਹੇ ਸੁਣੇ ਕਿਆ ਹੋਈ, ਕੇਵਲ ਪੜ੍ਹ ਲੈਣ ਨੂੰ ਨਾਲ ਅਤੇ ਸੁਣ ਲੈਣ ਨਾਲ ਕੀ ਹੋਵੇਗਾ? ਕੋਈ ਵੀ ਆਤਮਕ ਲਾਭ ਨਹੀਂ, ਕੋਈ ਵੀ ਆਤਮਕ ਫਾਇਦਾ ਨਹੀਂ। ਜੋ ਸਹਿਜ ਨਾ ਮਿਲਿਓ ਸੋਈ, ਜੇਕਰ ਇਸ ਪੜ੍ਹਨ ਅਤੇ ਸੁਣਨ ਅਤੇ ਵਿਚਾਰਨ ਦੇ ਵਿੱਚ ਸਹਿਜ ਅਵਸਥਾ ਹੀ ਨਹੀਂ ਮਿਲੀ, ਸ਼ਾਂਤੀ ਨਹੀਂ ਮਿਲੀ, ਗਿਆਨ ਹੀ ਨਹੀਂ ਮਿਲਿਆ। ਸਹਿਜ ਦੇ ਅਰਥ ਹੈ ਸ਼ਾਂਤੀ, ਸਹਿਜ ਦਾ ਅਰਥ ਹੈ ਸਹਿਜ ਅਵਸਥਾ, ਸਹਿਜ ਦਾ ਅਰਥ ਹੈ ਗਿਆਨ। ਪੜ੍ਹਨ ਦਾ ਸੁਣਨ ਦਾ ਲਾਭ ਕੀ ਹੈ ਜੇਕਰ ਸਾਨੂੰ ਗਿਆਨ ਹੀ ਨਾ ਮਿਲਿਆ, ਜੇ ਉਹਦੇ ਵਿੱਚੋਂ ਸ਼ਬਦ ਦੇ ਵਿੱਚੋਂ ਸਾਨੂੰ ਉਪਦੇਸ਼ ਹੀ ਨਾ ਮਿਲਿਆ, ਸਾਨੂੰ ਕੋਈ ਸਮਝ ਹੀ ਨਾ ਲੱਗੀ, ਸਾਨੂੰ ਕੋਈ ਸਿੱਖਿਆ ਹੀ ਨਾ ਮਿਲੀ, ਸਾਡੇ ਜੀਵਨ 'ਚ ਕੋਈ ਸ਼ਾਂਤੀ ਸਹਿਜ ਹੀ ਨਾ ਆਇਆ, ਅਤੇ ਸੁਣਨ ਦਾ ਅਤੇ ਪੜ੍ਹਨ ਦਾ ਕੀ ਲਾਭ ਪਿਆਰਿਓ? 21-22 ਪਾਠ ਕੋਈ ਕਰੀ ਜਾਵੇ ਜਪਜੀ ਸਾਹਿਬ ਜੀ ਦੇ, ਜੇ ਉਹਦੀ ਜ਼ਿੰਦਗੀ ਸ਼ਾਂਤੀ ਨਹੀਂ, ਆਨੰਦ ਹੀ ਨਹੀਂ, ਉਹਨੂੰ ਸਮਝ ਹੀ ਨਹੀਂ ਕਿ ਬਾਣੀ ਕੀ ਕਹਿ ਰਹੀ ਹੈ, ਕੋਈ ਫਾਇਦਾ ਹੀ ਨਹੀਂ। ਸਤਸੰਗੀਓ, ਸਿੰਘ ਆਇਆ ਬੜੇ ਪਿਆਰ ਨਾਲ ਸੇਵਾ ਕਰਦਾ ਭਾਈ ਜੱਗਾ ਸਿੰਘ, ਸਿੰਘਾਂ ਦੇ ਮਨ 'ਚ ਈਰਖਾ ਜਾਗ ਪਈ, ਕੱਲ੍ਹ ਆਇਆ ਅਤੇ ਸਭ ਤੋਂ ਅੱਗੇ ਹੋ ਗਿਆ ਹੈ, ਕੁੱਟਿਆ ਬੜਾ ਉਹਨੂੰ ਵਿਚਾਰੇ ਨੂੰ, ਬਹੁਤ ਕੁੱਟਿਆ। ਗੁਰੂ ਜੀ ਕਹਿੰਦੇ ਤੈਨੂੰ ਕਿੰਨੇ ਮਾਰਿਆ? ਕਹਿੰਦਾ ਮਾਰੇ ਕਿਸੇ ਨੇ ਨਹੀਂ, ਅੰਤਰਜਾਮੀ ਗੁਰਾਂ ਨੇ ਸੱਦ ਲਿਆ। ਜੋ ਮਿੱਤਰੋ, ਸੱਚੇ ਪਾਤਸ਼ਾਹ ਕਹਿੰਦੇ ਕਿ ਵੇਖੋ ਤੁਸੀਂ ਕਿੰਨਾ ਕਿੰਨਾ ਨਿਤਨੇਮ ਕਰਦੇ, ਕੋਈ ਅਸਰ ਹੋਇਆ? ਈਰਖਾ ਤੁਹਾਡੇ ਮਨ 'ਚੋਂ ਨਹੀਂ ਗਈ, ਈਰਖਾ ਸਾੜਾ ਦਵੈਸ਼ ਤੁਹਾਡੇ ਮਨ 'ਚ ਬੜੀ ਹੈ, ਕੀ ਲਾਭ ਹੈ? ਇਹ ਕੱਲ੍ਹ ਆਇਆ ਅਤੇ ਇਹਦੇ ਮਨ 'ਚ ਕਿੰਨੀ ਸ਼ਾਂਤੀ ਹੈ। ਕਹਿੰਦਾ ਨਹੀਂ ਮਾਰੇ ਕਿਸੇ ਨੇ ਨਹੀਂ ਮਾਰਿਆ,
ਮਤਲਬ ਹੈ ਕਿ ਜੇ ਅਸੀਂ ਮਹਾਰਾਜ ਦੀ ਬਾਣੀ ਨਿਤਨੇਮ ਕਰਦੇ ਹਾਂ, ਕਰਨਾ ਜ਼ਰੂਰੀ ਹੈ, ਇਹਦੇ ਨਾਲ ਦੀ ਨਾਲ ਬਾਣੀ ਦੇ ਉੱਤੇ ਅਸਰ ਵੀ ਕਰਨਾ ਹੈ। ਬਾਣੀ ਸਰਬੱਤ ਦਾ ਭਲਾ ਮੰਗਦੀ ਹੈ। ਬਾਣੀ ਕਹਿੰਦੀ ਭਾਈ ਹਰੇਕ ਅੰਦਰ ਵਾਹਿਗੁਰੂ ਹੈ। ਜੇਕਰ ਤੈਨੂੰ ਪਰਮਾਤਮਾ ਦੇ ਮਿਲਣ ਦੀ ਇੱਛਾ ਹੈ, ਹਿਆਓ ਨਾ ਕਾਹੇ ਠਾਹੇ ਕਹੀ ਦਾ, ਕਿਸੇ ਦਾ ਹਿਰਦਾ ਨਾ ਤੋੜ, ਹਿਰਦੇ 'ਚ ਰੱਬ ਰਹਿੰਦਾ। ਜੇ ਕਿਸੇ ਦਾ ਦਿਲ ਦੁਖਾਤਾ, ਤੂੰ ਸਾਰਾ ਦਿਨ ਦੀ ਕੀਤੀ ਤੇਰੀ ਜਿਹੜੀ ਕਮਾਈ ਸਮਾਪਤ ਆ, ਖਤਮ। ਅਤੇ ਗੁਰੂ ਜੀ ਮਿਹਰ ਕਰਦੇ ਨੇ, ਕੀ ਫਾਇਦਾ ਪੜ੍ਹਨ ਦਾ, ਕੀ ਫਾਇਦਾ ਸੁਣਨ ਦਾ, ਕੀ ਫਾਇਦਾ ਹੈ ਗਾਉਣ ਦਾ, ਜੇਕਰ ਪਿਆਰਿਆ ਤੇਰੇ ਅੰਦਰ ਸ਼ਾਂਤੀ ਨਹੀਂ ਆਈ, ਗਿਆਨ ਹੀ ਨਹੀਂ ਆਇਆ। ਹਰ ਕਾ ਨਾਮ ਨਾ ਜਪ ਸਗਵਾਰਾ, ਗਵਾਰਾ ਦਾ ਅਰਥ ਮੂਰਖਾ। ਹਰੀ ਦਾ ਨਾਮ ਤੂੰ ਜਪਦਾ ਨਹੀਂ, ਸਿਮਰਨ ਤੂੰ ਕਰਦਾ ਨਹੀਂ, ਵਾਹਿਗੁਰੂ ਦੀ ਬੰਦਗੀ ਤੂੰ ਕਰਦਾ ਨਹੀਂ। ਕਿਆ ਸੋਚੈ ਹੈ ਵਾਰੰਬਾਰ, ਵਾਰ ਵਾਰ ਕੀ ਸੋਚਦਾ, ਸੋਚੀ ਜਾਂਦਾ ਤੂੰ, ਸੋਚੀ ਜਾਂਦਾ ਆ ਕਿੱਦਾਂ ਹੋਵੇ, ਆ ਕੀ ਹੋਵੇ, ਕੀ ਫਾਇਦਾ। ਜਿਨ੍ਹਾਂ 'ਚ ਕੋਈ ਸਿਮਰਨ ਨਹੀਂ, ਭਗਤੀ ਨਹੀਂ, ਸਿਮਰਨ ਨਹੀਂ, ਭਲਿਆ ਤੇਰਾ ਕੋਈ ਫਾਇਦਾ ਹੀ ਨਹੀਂ। ਰਹਾਓ, ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਅੰਧਿਆਰੇ ਦੀਪਕ ਚਾਹੀਏ, ਹਨੇਰਾ ਕਮਰਾ ਹੋਵੇ ਉਹ 'ਚ ਦੀਵਾ ਜਗਣਾ ਚਾਹੀਦਾ। ਅੰਦਰ ਰੋਸ਼ਨੀ ਨਾ ਹੋਵੇ ਤੇ ਸਤਸੰਗ ਜੋ ਕੋਈ ਫਾਇਦਾ ਨਹੀਂ। ਗੁਰਬਾਣੀ ਦਾ ਫਰਮਾਨ ਹੈ ਕਿ ਹਨੇਰਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਅੰਧਕਾਰ ਸੋ ਕਵੇ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਹਨੇਰਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਮਕਾਨ ਬਣਾਇਆ ਬਹੁਤ ਸੁੰਦਰ, ਪ੍ਰਮਾਣ ਦੇ ਤੌਰ 'ਤੇ ਗੁਰੂ ਘਰ, ਏਡੀ ਵਿਸ਼ਾਲ ਗੁਰੂ ਮਹਾਰਾਜ ਜੀ ਦੇ ਇਹ ਮਹੱਲ ਦੀ ਇਮਾਰਤ ਆਪ ਸੰਗਤਾਂ ਦੇ ਸਹਿਯੋਗ ਨਾਲ ਤਿਲ ਫੁੱਲ ਨਾਲ ਬਣੀ ਹੈ। ਇਹਦੇ ਵਿੱਚ ਬਿਲਕੁਲ ਉਹ ਹਨੇਰਾ ਹੋਵੇ, ਆਪਾਂ ਅੰਦਰ ਵੜ ਜਾਈਏ, ਕਿਸੇ ਚੀਜ਼ ਨਾਲ ਠੇਗਡਾ ਲੱਗੇ, ਸਾਡੇ ਸੱਟ ਲੱਗ ਜਾਏ, ਉਹ ਚੀਜ਼ ਸਾਡੇ ਦੁੱਖਦਾਈ ਬਣ ਗਈ। ਘਰ 'ਚ ਫਰਨੀਚਰ ਰੱਖਿਆ, ਕੁਰਸੀਆਂ ਮੇਜ਼ ਰੱਖੇ, ਟੇਬਲ ਬੈੱਡ ਰੱਖਿਆ, ਉਹ ਸੁੱਖ ਲਈ ਹੈ। ਹਨੇਰਾ ਅੰਦਰ ਵੜ ਗਏ ਅੰਦਰ, ਅਤੇ ਗੋਡਾ ਵੱਜਿਆ ਅਤੇ ਗੋਡਾ ਸਤਸੰਗ ਹੀ ਉਹ ਸੱਟ ਲੱਗ ਗਈ, ਚੋਟ ਲੱਗ ਗਈ, ਸੁੱਜ ਗਿਆ। ਕੀ ਫਾਇਦਾ ਉਸ ਚੀਜ਼ ਦਾ? ਪਹਿਲਾਂ ਵੇਖੋ, ਕਮਰੇ 'ਚ ਵੜਦਿਆਂ ਸਾਰ ਸਵਿੱਚ ਲਾਏ ਜਾਂਦੇ ਨੇ, ਵੜਦੇ ਸਾਰ ਸਵਿੱਚ ਔਨ ਕਰੋ, ਲਾਈਟ ਜਗੀ, ਸਾਰਾ ਕੁਛ ਆਨੰਦਮਈ। ਹਨੇਰੇ ਵਿੱਚ ਕੁਛ ਨਹੀਂ ਲੱਭਦਾ। ਅਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਅੰਧੇਰੇ ਅੰਧਿਆਰੇ ਦੀਪਕ ਚਾਹੀਏ, ਹਨੇਰੇ ਕਮਰੇ ਵਿੱਚ ਕੋਈ ਦੀਵਾ ਆਦਿਕ ਚਾਹੀਦਾ ਹੈ। ਇੱਕ ਬਸਤਾ ਅਗੋਚਰ ਲਹੀ ਹੈ, ਤਾਂ ਜਿਹੜੀ ਗਵਾਚੀ ਹੋਈ ਚੀਜ਼ ਲੱਭੇਗੀ। ਇਹ ਦਿੱਤਾ ਪ੍ਰਮਾਣ, ਐਗਜ਼ੈਂਪਲ ਦਿੱਤੀ ਹੈ। ਹੁਣ ਸਾਡੇ ਅੰਦਰ ਅੰਧਕਾਰ ਹੈ, ਹਨੇਰਾ ਹੈ ਅੰਦਰ ਸਾਡੇ। ਜੇ ਸੋ ਚੰਦਾ ਉੱਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ, ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਹੁਣ ਕੀ, ਜਦੋਂ ਅਸੀਂ ਗੁਰੂ ਵਾਲੇ ਬਣ ਜਾਂਦੇ, ਸਾਡੇ ਅੰਦਰ ਕੋਈ ਦੀਵਾ ਜਗ ਪੈਂਦਾ? ਸਕੂਲਾਂ ਥਾਵਾਂ 'ਤੇ ਆਪਾਂ ਪੜ੍ਹੇ ਹਾਂ, ਜਦੋਂ ਪੜ੍ਹਨ ਜਾਂਦੇ ਸੀ, ਸਕੂਲ ਦੇ ਬਾਹਰ ਲਿਖਿਆ ਹੁੰਦਾ ਸੀ, ਵਿੱਦਿਆ ਮਨੁੱਖ ਦਾ ਤੀਸਰਾ ਨੇਤਰ। ਹੁਣ ਕੀ, MA BA ਕਰ ਲੈਣ ਦੇ ਨਾਲ, ਉੱਚ ਵਿੱਦਿਆ ਡਿਗਰੀਆਂ ਕਰ ਲੈਣ, ਕੀ ਇੱਥੇ ਤੀਜੀ ਅੱਖ ਖੁੱਲ੍ਹ ਜਾਂਦੀ ਹੈ? ਅਤੇ ਦੋ ਅੱਖਾਂ ਪਹਿਲਾਂ ਇੱਕ ਤੀਸਰੀ ਅੱਖ ਲੱਗ ਗਈ? ਨਹੀਂ ਭਾਈ, ਸਮਝ ਆ ਗਈ ਬੰਦੇ ਨੂੰ, ਪੜ੍ਹੇ ਲਿਖੇ ਨੂੰ, ਕੀ ਚੀਜ਼ ਹੈ, ਸਮਾਜ ਕੀ ਹੈ, ਸੰਸਾਰ ਕੀ ਹੈ। ਇੱਦਾਂ ਜਦੋਂ ਗੁਰੂ ਕੋਲੋਂ ਗਿਆਨ ਪ੍ਰਾਪਤ ਹੋ ਜਾਂਦਾ, ਫਿਰ ਗੁਰੂ ਕਿਰਪਾ ਕਰਦਾ, ਸਾਨੂੰ ਸੋਝੀ ਦਿੰਦਾ, ਫਿਰ ਸਾਨੂੰ ਪਤਾ ਲੱਗਦਾ ਪਰਮਾਤਮਾ ਹੈ, ਵੇਖਦਾ ਹੈ, ਸਾਰੀਆਂ ਥਾਵਾਂ 'ਤੇ ਵੇਖਦਾ ਹੈ, ਅਸੀਂ ਉੱਤੋਂ ਲੁਕੋ ਨਹੀਂ ਸਕਦੇ ਕੁਛ ਵੀ। ਅੰਤਰਜਾਮੀ, ਹਰੇਕ ਦੀ ਜਾਣ ਜਾਣਨ ਵਾਲਾ ਵਾਹਿਗੁਰੂ। ਸਾਨੂੰ ਸਮਝ ਆ ਗਈ, ਗੁਰੂ ਨੇ ਗਿਆਨ ਦੇ ਤਾ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ 'ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸੱਚੇ ਪਾਤਸ਼ਾਹ ਕਹਿੰਦੇ ਸਾਡੇ ਅੰਦਰ ਆਤਮਕ ਵਸਤੂ ਹੈ, ਨਾਮ ਦਾ ਖਜ਼ਾਨਾ ਅੰਦਰ ਹੈ। ਅਤੇ ਜਿੰਨਾ ਚਿਰ ਸਾਡੇ ਅੰਦਰ ਅੰਧਕਾਰ ਹਨੇਰਾ ਹੈ, ਗੁਰੂ ਦਾ ਗਿਆਨ ਨਹੀਂ, ਉਹਨਾਂ ਚਿਰ ਸਾਨੂੰ ਉਹ ਨਾਮ ਰੂਪੀ, ਆਤਮਕ ਵਸਤੂ ਰੂਪੀ ਜਿਹੜੀ ਅੰਦਰ ਵਸਤੂ ਹੈ ਉਹ ਨਹੀਂ ਮਿਲੇਗੀ। ਬਸਤਾ ਅਗੋਚਰ ਪਾਈ, ਘੱਟ ਦੀਪ ਕਰਿਆ ਸਮਾਈ। ਅਗੋਚਰ ਦਾ ਅਰਥ ਦੜ ਸਾਡੀ ਪਹੁੰਚ ਤੋਂ ਪਰੇ ਹੈ, ਜਿਹੜੀ ਵਸਤੂ ਤੱਕ ਸਾਡੀ ਪਹੁੰਚ ਨਹੀਂ। ਆਤਮਕ ਵਸਤੂ ਨਾਮ ਰੂਪੀ ਖਜ਼ਾਨਾ ਅੰਦਰ ਹੈ, ਉੱਥੋਂ ਤੱਕ ਸਾਡੀ ਪਹੁੰਚ ਹੀ ਨਹੀਂ।
ਘੱਟ ਦੀਪ ਕਰਿਆ ਸਮਾਈ ਜਦੋਂ ਗੁਰੂ ਦੀ ਕਿਰਪਾ ਨਾਲ ਘੱਟ ਹਿਰਦੇ ਵਿੱਚ ਦੀਪਕ ਨਾਮ ਦਾ ਦੀਵਾ ਗਿਆਨ ਦਾ ਦੀਵਾ ਜਗ ਪਿਆ ਰਹਿਆ ਸਮਾਈ ਫਿਰ ਜੀਵ ਉਹਦੇ ਵਿੱਚ ਸਮਾ ਜਾਂਦਾ ਅਭੇਦ ਹੋ ਜਾਂਦਾ। ਹਰੇਕ ਦੇ ਅੰਦਰ ਜੋਤ ਹੈ ਸਭ ਮੈਂ ਜੋਤ ਜੋਤ ਹੈ ਸੋਏ ਹਰੇਕ ਅੰਦਰ ਜੋਤ ਹੈ ਪਰ ਦੀਦੀ ਕਿਉਂ ਨਹੀਂ ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ ਪੜਦਾ ਦਰ ਪੜਦਾ ਸਾਡੇ ਉੱਤੇ ਇੰਨੀ ਮੈਲ ਲੱਗੀ ਕਈ ਜਨਮਾਂ ਦੀ ਗੁਰੂ ਦੀ ਕਿਰਪਾ ਨਾਲ ਗੁਰੂ ਵਾਲੇ ਬਣ ਕੇ ਸਿਮਰਨ ਸੇਵਾ ਸਤਸੰਗਤ ਕੀਤੀ ਤੇ ਉਹਦੀ ਅੰਦਰ ਕਾਲਖ ਲੱਗੀ ਸੀ ਮੈਲ ਲੱਗੀ ਸੀ ਸਹੀਏ ਸਹੀਏ ਪਰਤ ਦਰ ਪਰਤ ਲੈ ਗਈ ਫਿਰ ਅੰਦਰ ਸਾਡੇ ਜਿਹੜਾ ਸੀ ਉਹ ਗਿਆਨ ਦਾ ਦੀਵਾ ਜਗ ਪਿਆ ਦਿਸ ਪਿਆ ਸਾਨੂੰ ਜਗਦਾ ਤਾਂ ਪਹਿਲਾਂ ਹੀ ਆ ਪਰ ਉਹਦੇ 'ਤੇ ਇੰਨੀ ਪਰਤ ਚੜ੍ਹੀ ਸੀ ਉਸਨੂੰ ਦਿਸਦੇ ਹੀ ਨਹੀਂ ਛੋਟੇ ਹੁੰਦੇ ਸੀ ਮੇਰੇ ਹਾਣ ਦੇ ਬਜ਼ੁਰਗ ਸਤਿਕਾਰਯੋਗ ਬੈਠੇ ਨੇ ਲਾਲਟੈਨ ਹੁੰਦੀ ਸੀ ਲਾਲਟੈਨ ਉਹਦੀ ਚਿਮਨੀ ਹੁੰਦੀ ਸੀ ਸਤਸੰਗ ਕੱਚ ਦੀ ਉਹਨੂੰ ਰੋਜ਼ ਸਾਫ਼ ਕਰਨਾ ਮਾਤਾ ਜੀ ਨੇ ਕਹਿਣਾ ਪੁੱਤ ਇਹਨੂੰ ਸਾਫ਼ ਕਰੋ ਉਹਨੂੰ ਲਾਉਣਾ ਚਿਮਨੀ ਨੂੰ ਸਾਫ਼ ਕਰਨਾ ਅਤੇ ਉਹਦੇ 'ਤੇ ਕਾਰਬਨ ਜੰਮ ਜਾਂਦੀ ਸੀ ਲਗਾਤਾਰ ਜਗਣ ਦੇ ਨਾਲ ਲੈਂਪ ਅਤੇ ਉਹ 'ਤੇ ਕਾਰਬਨ ਜੰਮ ਜਾਣੀ ਜੇ 2-4 ਦਿਨ ਸਾਫ਼ ਨਾ ਕਰੋ ਤਾਂ ਦੀਦਾ ਹੀ ਕੁਛ ਨਹੀਂ ਸੀ ਇੱਦਾਂ ਸਾਡੇ ਅੰਦਰ ਵੀ ਜੋਤ ਹੈ ਪਰਮਾਤਮਾ ਦੀ ਸਭ ਮੈਂ ਜੋਤ ਜੋਤ ਹੈ ਸੋਏ ਦਿਸਦੀ ਨਹੀਂ ਕਿਉਂਕਿ ਸਾਡੇ ਅੰਦਰ ਮੈਲ ਹੀ ਇੰਨੀ ਜੰਮੀ ਇੰਨੇ ਪਰਤ ਪੜਦੇ ਚੜ੍ਹੇ ਨੇ ਸਾਡੀ ਬੁੱਧੀ ਉੱਤੇ ਅੰਦਰ ਦਿਸਦੀ ਨਹੀਂ ਗੁਰੂ ਕਿਰਪਾ ਕਰੇ ਗੁਰੂ ਦੀ ਮਿਹਰ ਸਦਕਾ ਨਾਮ ਸਿਮਰਨ ਬੰਦਗੀ 'ਚ ਜੁੜ ਕੇ ਅਤੇ ਅੰਦਰ ਗਿਆਨ ਦਾ ਦੀਵਾ ਜਗ ਪਏ ਅਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਕਹੇ ਕਬੀਰ ਅਬ ਜਾਣਿਆ ਧੰਨ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਮੈਂ ਹੁਣ ਜਾਣ ਲਿਆ ਗੁਰੂ ਦੀ ਕਿਰਪਾ ਨਾਲ ਜਬ ਜਾਣੇ ਆ ਤੋ ਮਨ ਮੰਨਿਆ ਜਦੋਂ ਮੈਂ ਜਾਣ ਲਿਆ ਤੇ ਫਿਰ ਮਨ ਮੰਨਿਆ ਉਹਨਾਂ ਚਿਰ ਮਨ ਮੰਨਦਾ ਨਹੀਂ ਮਨ ਮੰਨਦਾ ਹੈ ਕੁਛ ਨਾ ਕੁਛ ਵੇਖ ਕੇ ਹੀ ਕੁਛ ਸ਼ਕਤੀ ਵੇਖ ਕੇ ਫਿਰ ਮਨ ਮੰਨਦਾ ਉਹਨਾਂ ਚਿਰ ਮਨ ਨਹੀਂ ਸਤਸੰਗ ਮੰਨਦਾ ਮਨ ਮਾਨੇ ਲੋਕ ਨਾ ਪਤੀਜੈ ਜਿੰਨਾ ਚਿਰ ਮਨ ਨਹੀਂ ਮੰਨਦਾ ਉਹਨਾਂ 'ਚ ਲੋਕ ਇਤਬਾਰ ਨਹੀਂ ਕਰਦੇ ਸੋਚਦੇ ਪਖੰਡੀ ਹੈ ਇਹ ਪਖੰਡ ਕਰ ਰਿਹਾ ਸਤਸੰਗੀਓ ਨਾ ਪਤੀਜੈ ਤੋ ਕਿਆ ਕੀਜੈ ਕਬੀਰ ਜੀ ਕਹਿੰਦੇ ਜੇ ਲੋਕ ਨਹੀਂ ਪਤੀਜਦੇ ਨਹੀਂ ਉਹਨਾਂ ਨੂੰ ਯਕੀਨ ਹੁੰਦਾ ਨਹੀਂ ਭਰੋਸਾ ਹੁੰਦਾ ਤਾਂ ਆਪਾਂ ਕੀ ਕਰ ਸਕਦੇ ਹਾਂ ਪਰਮਾਤਮਾ ਦੀ ਤਾਂ ਕਿਰਪਾ ਹੋਈ ਕਬੀਰ ਨੂੰ ਵੀ ਸਤਸੰਗੀ ਲੋਕਾਂ ਨੇ ਬਹੁਤ ਕੁਛ ਬੋਲਿਆ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੂੰ ਕੁਰਾਈ ਆ ਕਿਹਾ ਕਈ ਕੁਛ ਸੱਚੇ ਪਾਤਸ਼ਾਹ ਨੂੰ ਕਹਿਣਾ ਕੀਤਾ ਲੋਕਾਂ ਦੇ ਅੰਦਰ ਭਰੋਸਾ ਬੱਝਦਾ ਹੀ ਨਹੀਂ ਕਬੀਰ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਗਿਆਨ ਦਾ ਦੀਵਾ ਜਗ ਪਿਆ ਉਹਨਾਂ ਨੂੰ ਲੋਹ ਹੋ ਗਈ ਪ੍ਰਕਾਸ਼ ਹੋ ਗਿਆ ਪਰ ਹਰੇਕ ਬੰਦਾ ਭਰੋਸਾ ਨਹੀਂ ਕਰਦਾ ਕਹਿੰਦੇ ਸ਼ਾਇਦ ਪਖੰਡੀ ਹੋਣਾ ਹੈ ਗੁਰੂ ਦੀ ਕਿਰਪਾ ਹੋ ਜਾਵੇ ਅੰਦਰ ਗਿਆਨ ਦਾ ਦੀਵਾ ਜਗ ਪਵੇ ਅੰਦਰੋਂ ਆਤਮਕ ਵਸਤੂ ਦਿਸ ਪਵੇ ਅੰਦਰੋਂ ਜੋਤ ਦਿਸ ਪਵੇ ਪ੍ਰਕਾਸ਼ ਹੋ ਜਾਵੇ ਗੁਰਬਾਣੀ ਦਾ ਫਰਮਾਨ ਹੈ ਕਿ ਨਾਮ ਜਪਤ ਕੋਟ ਸੂਰ ਉਜਾਰਾ ਬਿਨਸੇ ਪਰਮ ਅੰਧੇਰਾ ਇੱਕ ਸੂਰਜ ਬਾਹਰ ਚੜ੍ਹਦਾ ਅਤੇ ਐਨ ਪ੍ਰਕਾਸ਼ ਹੋ ਜਾਂਦਾ ਸੂਰਜ ਚੜ੍ਹਨ ਤੋਂ ਪਹਿਲਾਂ ਘੰਟਾ ਪਹਿਲਾਂ ਹੀ ਰੋਸ਼ਨੀ ਹੋ ਜਾਂਦੀ ਹੈ ਅਤੇ ਗੁਰੂ ਜੀ ਕਹਿੰਦੇ ਜੇ ਨਾਮ ਜਪਾਂਗੇ ਸਿਮਰਨ ਕਰਾਂਗੇ ਵਿਧੀਵਤ ਜੁਗਤੀ ਨਾਲ ਗੁਰੂ ਤੋਂ ਨਾਮ ਲੈ ਕੇ ਨਾਮ ਜਪਤ ਕੋਟ ਸੂਰ ਉਜਾਰਾ ਕਰੋੜਾਂ ਸੂਰਜਾਂ ਦਾ ਅੰਦਰ ਪ੍ਰਕਾਸ਼ ਹੋ ਜਾਏਗਾ ਬਿਨਸੇ ਭਰਮ ਅੰਧੇਰਾ ਅੰਧਕਾਰ ਹਨੇਰਾ ਜਿਹੜਾ ਸਾਰਾ ਬਿਨਸ ਜਾਏਗਾ ਸਾਰਾ ਖਤਮ ਹੋ ਜਾਏਗਾ ਇਹ ਧੰਨ ਭਗਤ ਕਬੀਰ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਬੀਰ ਜੀ ਦੀ ਰਸਨਾ ਤੋਂ ਇਹ ਅਲਾਹੀ ਹੁਕਮ ਬਖਸ਼ਿਆ ਭਾਈ ਪੜ੍ਹਨ ਦਾ ਕੀ ਫਾਇਦਾ ਜਿੰਨਾ ਚਿਰ ਅਸੀਂ ਵਿਚਾਰਦੇ ਨਹੀਂ ਜਿੰਨਾ ਚਿਰ ਅਸੀਂ ਸਤਸੰਗੀ ਉਹਦੇ 'ਤੇ ਵਿਚਾਰ ਕਰਦੇ ਨਹੀਂ ਜਿੰਨਾ ਚਿਰ ਸਾਡੇ ਅੰਦਰ ਗਿਆਨ ਹੀ ਨਹੀਂ ਆਇਆ ਜਿੰਨਾ ਚਿਰ ਸਾਨੂੰ ਸੋਝੀ ਨਹੀਂ ਆਈ ਕੀ ਲਾਭ ਪੜ੍ਹਨ ਦਾ ਛੇਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੋਪਾਲਾ ਜੀ ਨੂੰ ਕਿਹਾ ਸੀ ਉਹਦੇ ਬੇਨਤੀ ਕਰਨ 'ਤੇ ਮਾਰੇ ਮੈਂ ਬਾਣੀ ਸੁਣਾਵਾਂ ਅਤੇ ਸੱਚੇ ਪਾਤਸ਼ਾਹ ਕਹਿੰਦੇ ਸੁਣਾ ਉਹਨੇ ਇੰਨੀ ਇਕਾਗਰਤਾ ਨਾਲ ਇੰਨੀ ਪਿਆਰ ਨਾਲ ਇੰਨੀ ਸ਼ੁੱਧਤਾ ਦੇ ਨਾਲ ਲਗਾ ਮਾਤਰਾ ਦਾ ਧਿਆਨ ਰੱਖ ਕੇ ਬਾਣੀ ਪੜ੍ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸੋਚਦੇ ਵਿਚਾਰਦੇ ਨੇ ਕਿ ਅਸੀਂ ਕਿਹਾ ਸੀ ਜੋ ਮੂੰਹ ਮੰਗੇਗਾ ਦੇਵਾਂਗੇ ਹੁਣ ਬਾਣੀ ਬੜੇ ਪਿਆਰ ਨਾਲ ਪੜ੍ਹੀ ਗੁਰਸਿੱਖ ਨੇ ਵਿਸ਼ਰਾਮ ਲਾ ਕੇ ਲਗਾ ਮਾਤਰਾ ਦਾ ਧਿਆਨ ਰੱਖ ਕੇ ਬਹੁਤ ਅਦਬ ਪੈ ਨਾਲ ਬਾਣੀ ਪੜ੍ਹੀ ਛੇਵੇਂ ਪਾਤਸ਼ਾਹ ਸੋਚਦੇ ਨੇ ਨਾ ਤਾਂ ਇਸ ਸੰਸਾਰ 'ਤੇ ਨਾ ਪ੍ਰਲੋਕ ਵਿੱਚ ਨਾ ਬ੍ਰਹਮ ਲੋਕ ਨਾ ਸਵਰਗ ਲੋਕ ਵਿੱਚ ਕੋਈ ਚੀਜ਼ ਹੀ ਨਹੀਂ
ਜਿਹੜੀ ਜਪਜੀ ਸਾਹਿਬ ਦੀ ਬਾਣੀ ਦੇ ਬਰਾਬਰ ਜੀ ਦਾ ਮਾਤਮ ਹੋਵੇ, ਕੀ ਦਈਏ? ਸੰਸਾਰ ਦੇ ਸੁੱਖ ਤਾਂ ਬਹੁਤ ਨੀਵੇਂ ਨੇ, ਰਾਜ ਭਾਗ ਬਹੁਤ ਛੋਟੀਆਂ ਗੱਲਾਂ ਨੇ। ਛੇਵੇਂ ਪਾਤਸ਼ਾਹ ਜੀ ਨੇ ਆਪਣਾ ਇੱਕ ਗੋਡਾ ਚੁੱਕ ਲਿਆ ਸਿੰਘਾਸਣ ਤੋਂ, ਤਖ਼ਤ ਤੋਂ, ਸੱਜੇ ਸੱਜੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਚਰਨ ਆਪਣਾ ਥੱਲੇ ਲਾਉਣ ਲੱਗੇ। ਗੁਰੂ ਦਾ ਸਿੱਖ ਪੜ੍ਹਦਾ ਪੜ੍ਹਦਾ ਬਾਣੀ ਜਪਜੀ ਸਾਹਿਬ ਜੀ ਦੀ, ਜਤ ਪਾਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ, 38ਵੀਂ ਪੌੜੀ ਪੜ੍ਹਨੀ ਸ਼ੁਰੂ ਕੀਤੀ। ਬੇਨਤੀ ਕਰਦੇ ਹਾਂ ਸ੍ਰੀ ਜਪਜੀ ਸਾਹਿਬ ਦੀ ਬਾਣੀ ਪੜ੍ਹੋ, ਗੌਰ ਨਾਲ ਪੜ੍ਹੋ। ਉਹਦੇ 'ਚ ਤਿੰਨ ਵਾਰ ਇੱਕ ਇੱਕ ਇੱਕ ਆਏਗਾ, ਤਿੰਨ ਵਾਰ ਇੱਕ ਇੱਕ ਇੱਕ। ਔਰ ਜਦੋਂ ਆਪਾਂ ਨਾਨਕ ਨਦਰੀ ਨਦਰ ਨਿਹਾਲ ਪੜ੍ਹਦੇ ਹਾਂ, ਉੱਥੇ ਆਏਗਾ 38। ਜਦੋਂ ਆਪਾਂ ਪੜ੍ਹਾਂਗੇ, ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਉੱਥੇ ਫਿਰ ਇੱਕ ਹੀ ਆਏਗਾ। ਨਾਨਕ ਹੋਸੀ ਪੀ ਸੱਚ ਤੱਕ ਪੜ੍ਹਿਆ, ਉੱਥੇ ਇੱਕ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉੱਥੇ ਇੱਕ। ਫਿਰ ਜਦੋਂ ਬਾਣੀ ਦੀ ਸਮਾਪਤੀ ਹੋਈ ਜਪਜੀ ਸਾਹਿਬ ਦੀ, ਉੱਥੇ ਫਿਰ ਇੱਕ। ਮਤਲਬ 38 ਤੋਂ ਅੱਗੇ 39 ਨਹੀਂ ਲਿਖਿਆ, 38 ਲਿਖਿਆ। 38 ਤੋਂ ਅੱਗੇ ਜਿਹੜਾ ਸਲੋਕ, ਸਲੋਕ ਦੇ ਪਿੱਛੇ ਫਿਰ ਇੱਕ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਪੜ੍ਹ ਲੈਂਦੇ ਹਾਂ, 18, 10, 20, ਉੱਥੇ ਫਿਰ ਇੱਕ ਹੀ ਲਿਖਿਆ ਮਹਾਰਾਜ ਨੇ, ਸਾਰੀ ਬਾਣੀ ਇੱਕ ਹੀ ਹੈ। ਸੋ ਗੁਰਸਿੱਖ ਨੇ ਜਦੋਂ 38ਵੀਂ ਪੌੜੀ ਪੜ੍ਹੀ ਤੇ ਮਨ 'ਚ ਖਿਆਲ ਆ ਗਿਆ ਕਿ ਗੁਰੂ ਜੀ ਕਹਿੰਦੇ ਸੀ ਕਿ ਤੈਨੂੰ ਮੂੰਹ ਮੰਗਿਆ ਮੰਗ ਦੇਵਾਂਗੇ ਜੋ ਮੰਗੇਗਾ। ਕਹਿੰਦਾ ਵੀ ਘੋੜੇ 5 ਲਿਆਂਦੇ ਸੀ ਸੁਭਾਗੇ ਸਿੱਖ ਨੇ, ਬਾਕੀ ਦੇ ਘੋੜੇ ਗੁਰੂ ਜੀ ਨੇ ਵੰਡ ਦਿੱਤੇ ਵੱਖ ਵੱਖ ਗੁਰਸਿੱਖਾਂ ਨੂੰ, ਜਿਨ੍ਹਾਂ ਦੇ ਘੋੜੇ ਸ਼ਹੀਦ ਹੋ ਗਏ ਸੀ ਜੰਗ 'ਚ। ਇੱਕ ਘੋੜਾ ਅਤੇ ਕਾਠੀ ਉੱਤੇ ਬੜੀ ਕੀਮਤੀ ਜੇ ਮਾਰੇ ਦੇ ਦੇਣ ਤੇ। ਸੱਚੇ ਪਾਤਸ਼ਾਹ ਨੇ ਫਿਰ ਗੋਡਾ ਰੱਖ ਲਿਆ ਉੱਪਰ ਹੀ, ਚੌਂਕੜਾ ਮਾਰ ਲਿਆ। ਸਮਾਪਤੀ ਹੋਈ, ਗੁਰਸਿੱਖਾ ਬਹੁਤ ਪਿਆਰ ਨਾਲ ਬਾਣੀ ਪੜ੍ਹੀ ਭਲਿਆ। ਮਨ 'ਚ ਕੋਈ ਖਿਆਲ ਨਹੀਂ ਆਉਣ ਦਿੱਤਾ, ਮਨ ਟਿਕਾ ਕੇ ਪੜ੍ਹੀ ਹੈ। ਪਰ ਅਖੀਰ ਉੱਤੇ ਆ ਕੇ ਤੇਰਾ ਮਨ ਡੋਲ ਗਿਆ ਇੱਕ ਘੋੜੇ ਉੱਤੇ। 5, 7, 10 ਸਾਲ ਉਹ ਰਹਿ ਜਾਏਗਾ ਤੇਰੇ ਕੋਲ, ਕਿੰਨਾ ਕੁ ਚਿਰ ਰਹਿ ਜਾਏਗਾ? ਅਸੀਂ ਤਾਂ ਤੈਨੂੰ ਗੁਰਤਾ ਗੱਦੀ ਹੀ ਦੇ ਦੇਣ ਲੱਗੇ ਸੀ, ਇੰਨੀ ਮਹਾਨ ਪਵਿੱਤਰ ਬਾਣੀ ਦੇ ਬਰਾਬਰ ਦੁਨੀਆਂ 'ਤੇ ਕੁਛ ਵੀ ਨਹੀਂ। ਸਵਰਗ ਲੋਕ, ਬ੍ਰਹਮ ਲੋਕ, ਇੰਦਰ ਲੋਕ, ਕੁਛ ਵੀ ਨਹੀਂ। ਅਤੇ ਗੁਰਸਿੱਖਾ, ਬਾਣੀ ਪੜ੍ਹਦੇ ਮਨ 'ਚ ਫੁਰਨਾ ਨਹੀਂ ਕਰੀਦਾ, ਅਸੀਂ ਕਰ ਲੈਂਦੇ ਹਾਂ। ਜਪਜੀ ਸਾਹਿਬ ਦਾ ਪਾਠ ਪੜਿਆ, ਆਹ ਮਿਲ ਜਾਏ, ਅਖੰਡ ਪਾਠ ਕਰਾਵਾਂਗੇ, ਆਹ ਮਿਲ ਜਾਏ। ਸੱਚੇ ਪਾਤਸ਼ਾਹ ਗੰਗਾ ਦੇ ਕੰਢੇ ਕੰਢੇ ਤੁਰੇ ਜਾਂਦੇ ਨੇ, ਗੁਰੂ ਨਾਨਕ ਦੇਵ ਜੀ ਪੈਰ ਚਰਨ ਵੱਜਿਆ ਤੇ ਇੱਕ ਰੇਤ ਵਿੱਚੋਂ ਲਾਲ ਨਿਕਲਿਆ, ਜਾ ਮਰਦਾਨੇ ਵੇਚ ਕੇ ਆ, ਇਹਦਾ ਮੁੱਲ ਪੁੱਛ ਕੇ ਆ। ਇੱਕ ਦੁਕਾਨ ਤੇ ਗਿਆ, ਉਹ ਕਹਿੰਦਾ ਮੁੱਲ ਤੇ ਇਹਦਾ ਕੋਈ ਨਹੀਂ, ਇਹੋ ਜਿਹੇ ਪੱਥਰ ਰੁਲਦੇ ਫਿਰਦੇ ਸਾਡੇ ਨਿਆਣੇ ਖੇਡਦੇ ਫਿਰਦੇ ਨੇ, ਜੇ ਲੈਣਾ ਭੁੱਖ ਲੱਗੀ ਤੇ ਮੂਲੀਆਂ 2 ਦੇ ਦਿੰਦਾ। ਗਾਂ ਗਏ ਤੇ ਕੱਪੜੇ ਦੀ ਦੁਕਾਨ ਤੇ, ਕਹਿੰਦਾ 2 ਮੀਟਰ ਕੱਪੜਾ ਦੇ ਦੇਣੇ, ਇਹ ਹੈ ਤੇ ਕੁਛ ਵੀ ਨਹੀਂ, ਤੂੰ ਪਰਦੇਸੀ ਹੈ, ਕੱਪੜਾ ਦੇ ਦਿੰਦੇ ਆ। ਮਿਠਾਈ ਦੀ ਦੁਕਾਨ ਤੇ ਗਿਆ ਤੇ ਕਹਿੰਦੇ ਪਾਈਆ ਮਿਠਾਈ ਦੇ ਦਿੰਦੇ, ਇਹ ਹੈ ਤੇ ਵੈਸੇ ਕੁਛ ਨਹੀਂ ਹੈ। ਸਾਲ ਸਰਾਏ ਜੋਹਰੀ ਦੇ ਕੋਲ ਗਿਆ ਤੇ ਉਹ ਖਲੋ ਗਿਆ ਉੱਠ ਕੇ। ਉਹਨਾਂ ਸਮਿਆਂ 'ਚ 100 ਰੁਪਈਆ ਉਹਨੇ ਉਹਦੀ ਦਰਸ਼ਨੀ ਭੇਟਾ ਹੀ ਦਿੱਤੀ। ਕਹਿੰਦਾ ਤੇ ਲਾਲ ਬੜਾ ਕੀਮਤੀ, ਜਿੰਨੀ ਮੇਰੀ ਪ੍ਰੋਪਰਟੀ ਸਾਰੀ ਮੈਂ ਤੈਨੂੰ ਦੇ ਦਿਆਂ ਤਾਂ ਵੀ ਇਹਦਾ ਮੁੱਲ ਨਹੀਂ। ਸਮਝੇ ਜਪਜੀ ਸਾਹਿਬ ਦੀ ਬਾਣੀ, ਇਹਦਾ ਮੁੱਲ ਹੀ ਕੋਈ ਨਹੀਂ ਪਿਆਰਿਓ। ਅਸੀਂ ਸੋਚਦੇ ਹਾਂ ਸਾਨੂੰ ਆਹ ਦੁੱਖ ਹੈ, ਜਪਜੀ ਸਾਹਿਬ ਪੜ੍ਹ ਲਾਂਗੇ ਆਰਾਮ ਆ ਗਿਆ, ਇਹ ਤਾਂ ਸਮਝੋ ਇੱਕ ਮੂਲੀ ਦਾ ਮੁੱਲ ਹੈ। ਜਿੱਦਾਂ ਮੂਲੀ ਦਿੰਦਾ ਸੀ ਨਾ, ਮੂਲੀ ਲੈ ਲਓ, ਸਾਡਾ ਬੱਚਾ ਠੀਕ ਹੋ ਜਾਏ, ਸਾਡਾ ਬੱਚਾ ਪਾਸ ਹੋ ਜਾਏ, ਅਸੀਂ ਤਾਂ ਇਹਨੂੰ ਕੌਡੀਆਂ ਦੇ ਭਾਅ ਵਿੱਚ ਹੀ ਜਾਂਦੇ ਹਾਂ। ਮਤਲਬ ਬਾਣੀ ਪੜ੍ਹ ਕੇ ਅਰਦਾਸ ਕਰੋ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕੀਤੀ, ਨਿਤਨੇਮ ਕਰਵਾ ਲਿਆ ਮਹਾਰਾਜ, ਭੁੱਲਾ ਮੇਰੇ ਤੋਂ ਹੀ ਆ, ਮੈਨੂੰ ਬਖਸ਼ ਦਿਓ, ਮਿਹਰ ਕਰੋ ਮੇਰੇ 'ਤੇ। ਮੰਗਣਾ ਕੁਛ ਨਹੀਂ ਮਹਾਰਾਜ, ਆਹ ਦੇ ਦੇ, ਉਹ ਦੇ ਦੇ। ਹੁਣ ਗੁਰੂ ਨੇ ਪਤਾ ਨਹੀਂ ਖੁਸ਼ ਹੋਵੇ ਕੀ ਦੇ ਦੇਣਾ, ਅਸੀਂ ਕੀ ਮੰਗ ਬਹਿੰਦੇ ਹਾਂ। ਸੋ ਛੇਵੇਂ ਪਾਤਸ਼ਾਹ ਮਹਾਰਾਜ ਦਾ ਜਦੋਂ ਜ਼ਿਕਰ ਮਿਲਦਾ ਨਾ ਪਿਆਰਿਓ, ਅੱਜ ਦੇ ਸ਼ੁਭ ਦਿਹਾੜੇ 5 ਹਾੜ 1666 ਬਿਕਰਮੀ ਦਿਨ ਐਤਵਾਰ, ਔਰ 1606 ਨੂੰ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੇਜ ਪ੍ਰਤਾਪ ਦੇ ਨਾਲ ਇੱਟ ਰੱਖੀ। ਪਰਸੋਂ ਚੌਥ ਵੀ ਆਪ ਨੂੰ ਬੇਨਤੀ ਕੀਤੀ ਸੀ, ਮੇਰੇ ਕੋਲ ਫੋਟੋ ਵੀ ਹੈਗੀ ਹੈ। ਅਕਾਲ ਤਖ਼ਤ ਸਾਹਿਬ ਜਦੋਂ 1984 ਦੇ ਵਿੱਚ ਸਮੇਂ ਦੀ ਸਰਕਾਰ ਨੇ ਟੈਂਕਾਂ ਅਤੇ ਟੋਪਾਂ ਡਾਹ ਕੇ
ਉਹਨੂੰ ਖੰਡਰਾਤ ਬਣਾ ਦਿੱਤਾ। ਸਮੇਂ ਦੀ ਰਾਣੀ ਆਈ ਅਤੇ ਵੇਖ ਕੇ ਘਬਰਾ ਗਈ, ਡਰ ਗਈ, ਇਹਦੇ ਬਹੁਤ ਗਲਤ ਹੋ ਗਿਆ। ਭੱਜ ਨੱਠ ਕੀਤੀ ਉਹਨੇ ਕਿ ਤਖ਼ਤ ਕਿਵੇਂ ਬਣੇ, ਕੀ ਹੋਵੇ, ਕਿੱਦਾਂ ਇਹਦੀ ਰਿਪੇਅਰ ਹੋਵੇ। ਅਤੇ ਸਤਿਸੰਗ ਜੀ ਨਾਲ ਜਿਹੜੇ ਆਏ ਚਮਚੇ, ਗ੍ਰਹਿ ਮੰਤਰੀ ਸੀ ਉਹ ਬੂਟਾ ਸਿੰਘ, ਪੱਗਾਂ ਸੀ ਸਿਰ ਫਸਾਏ ਸੀ, ਰਾਸ਼ਟਰਪਤੀ ਉਹ ਜੈਲਾ ਕਿ ਤਰਨ ਤਾਰਨ ਕੀਰਤਨ ਕਰਦਾ ਰਿਹਾ ਪਹਿਲਾਂ ਪਿਆਰਿਓ, ਢੋਲਕੀਆਂ ਛੈਣਿਆਂ ਨਾਲ ਗਿਆਨੀ ਜੈਲ ਸਿੰਘ ਜਿਹਨੂੰ ਕਹਿੰਦੇ ਨੇ, ਇਹਨੂੰ ਗਿਆਨੀ ਤਿਆਂ ਕਹਿੰਦੇ ਨੇ, ਛੈਣਿਆਂ ਦੇ ਨਾਲ ਕੀਰਤਨ ਕਰਦਾ ਹੁੰਦਾ ਸੀ ਸਤਸੰਗ ਜੀ ਹੋਏ ਸਿੰਧਵਾ ਪਿੰਡ ਦਾ। ਸੋ ਇਹ ਉੱਚ ਗੱਦੀ 'ਤੇ ਪਹੁੰਚ ਗਿਆ ਅਤੇ ਮਹਾਂਪੁਰਸ਼ਾਂ ਤੇ ਗਿਆਨੀ ਜਰਨੈਲ ਸਿੰਘ ਜੀ ਨੇ ਉਦੋਂ ਕਮੇਟੀ, ਸ਼੍ਰੋਮਣੀ ਕਮੇਟੀ ਅਕਾਲੀ ਦਲ ਨੂੰ ਕਿਹਾ ਸੀ ਕਿ ਵੋਟ ਪਾਓ, ਰਾਸ਼ਟਰਪਤੀ ਦੀ ਸਿੱਖ ਬਣ ਰਿਹਾ ਇੱਕ, ਵੋਟਾਂ ਪਵਾਈਆਂ, ਕਿਉਂਕਿ ਰਾਸ਼ਟਰਪਤੀ ਦੀ ਚੋਣ ਜਿਹੜੀ ਐਮ ਪੀ ਸਾਰੇ ਰਲ ਕੇ ਉਹ ਕਰਦੇ ਨੇ ਇਸ ਤਰੀਕੇ ਨਾਲ ਹੁੰਦੀ ਹੈ। ਰੋ ਵਿਚਾਰ, ਇਹ ਰਾਸ਼ਟਰਪਤੀ ਤਿੰਨਾਂ ਸੈਨਾਵਾਂ ਦਾ ਮੁਖੀ ਹੈ, ਇਹਨੂੰ ਪੁੱਛਿਆ ਤੱਕ ਨਹੀਂ। ਮੂਰਖਾਂ ਤੋਂ ਪਾਸੇ ਹੋ ਜਾਂ ਅਸਤੀਫਾ ਦੇ ਦੇ, ਬਾਹਰ ਦੀਆਂ ਕੰਟਰੀਆਂ 'ਚ ਰੌਲਾ ਪਵੇ ਕਿ ਸਿੱਖਾਂ ਦੀ ਸਹਿਮਤੀ ਤੋਂ ਬਿਨਾਂ ਇਹ ਕੀਤਾ ਗਿਆ, ਪਰ ਇੰਨੀ ਹਿੰਮਤ ਨਹੀਂ, ਚਪਲੀ ਝਾੜ ਸੀ ਉਹ ਇੰਦਰਾ ਦੀ। ਰੋ ਵਿਚਾਰ ਸਤਸੰਗੀਓ, ਉਹ ਇੰਦਰਾ ਪੁੱਛਦੀ ਹੈ ਕਿ ਇਹ ਤਾਂ ਬਹੁਤ ਨੁਕਸਾਨ ਹੋ ਗਿਆ, ਕੀ ਕੀਤਾ ਜਾਏ, ਇਹਦੀ ਰਿਪੇਅਰ ਕਿੱਦਾਂ ਹੋਵੇ। ਉਹ ਕਹਿੰਦੇ ਰਿਪੇਅਰ ਇਹਦੀ ਕਾਰ ਸੇਵਾ ਵਾਲੇ ਮਹਾਂਪੁਰਸ਼ ਕਰਦੇ ਨੇ, ਕਹਿੰਦੇ ਉਹ ਕੌਣ ਹੁੰਦੇ ਨੇ, ਹੁਣ ਉਹਨੂੰ ਉਹਨਗੇ ਪਤਾ ਬਾਹਮਣੀ ਨੂੰ, ਉਹ ਕੌਣ ਹੁੰਦੇ ਨੇ, ਕਹਿੰਦੇ ਜਿਹੜੇ ਕਾਰ ਸੇਵਾ ਗੁਰਦੁਆਰੇ ਬਣਾਉਂਦੇ ਨੇ ਉਹਨੂੰ ਮਹਾਂਪੁਰਸ਼ ਕਾਰ ਸੇਵਾ ਵਾਲੇ ਕਹਿੰਦੇ ਨੇ, ਕੌਣ ਨੇ ਉਹ, ਕਿੱਥੇ ਹੋਣਗੇ। ਉਹ ਸੰਤ ਬਾਬਾ ਖੜਕ ਸਿੰਘ ਜੀ ਮਹਾਂਪੁਰਸ਼, ਉਹ ਕਾਰ ਸੇਵਾ ਕਰਾਇਆ ਕਰਦੇ ਸੀ ਉਸ ਸਮੇਂ ਸਤਸੰਗੀ। ਉਹਨਾਂ ਫਿਰ ਮਹਾਂਪੁਰਸ਼ਾਂ ਨੂੰ, ਰੱਬ ਦੇ ਪਿਆਰਿਆਂ ਨੂੰ ਪੁੱਛਿਆ ਗਿਆ ਅਤੇ ਫਿਰ ਉਹਨਾਂ ਨੇ ਦੱਸਿਆ ਕਿ ਇਸ ਤਰੀਕੇ ਨਾਲ ਜਿਹੜਾ ਹੈ ਇਹ ਸੇਵਾ ਹੁੰਦੀ ਹੈ। ਸੋ ਉਹਦੇ ਕੋਲ ਗਏ ਮਹਾਂਪੁਰਸ਼ਾਂ ਕੋਲ, ਉਹਨਾਂ ਨੇ ਆਪਣੀ ਕੁੜਤੀ ਖੋਲ੍ਹ ਦਿੱਤੀ, ਕੁੜਤੀ ਪਾਉਂਦੇ ਕਾਰ ਸੇਵਾ ਵਾਲੇ, ਕਹਿੰਦੇ ਇੰਨੇ ਮਾਰੇ ਨੇ ਅੱਗੇ ਤੂੰ ਟੈਂਕਾਂ ਤੋਪਾਂ ਨਾ ਇੱਥੇ ਮੇਰੇ ਗੋਲੀ ਮਾਰ, ਮੇਰੇ ਵੀ ਉਹ ਡਰ ਗਈ ਕਿ ਬਣਿਆ। ਸੋ ਮਤਲਬ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਚਨਾ ਛੇਵੇਂ ਪਾਤਸ਼ਾਹ ਨੇ ਕੀਤੀ, ਕਿਸੇ ਰਾਜ ਨੇ ਹੱਥ ਨਾ ਲਾਇਓ, ਬੁੱਢਾ ਓ ਗੁਰਦਾਸ ਬਣਾਇਓ, ਨੀਂਹ ਰੱਖੀ ਛੇਵੇਂ ਪਾਤਸ਼ਾਹ ਨੇ ਅਰਦਾਸ ਕਰਨ ਤੋਂ ਬਾਅਦ। ਅਤੇ ਮਿਸਤਰੀ ਕਿਹੜੇ ਲਾਏ ਗਏ, ਧੰਨ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ। ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਤੋਂ 15 ਦਿਨ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਰੱਖੀ, ਇੱਕ ਥੜਾ ਬਣਾਇਆ ਪਿਆਰੇ ਥੜਾ, ਅਤੇ ਉਸ ਥੜੇ ਉੱਤੇ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਦੇ ਉੱਤੇ ਸੱਜ ਕੇ ਫਿਰ ਮਹਾਰਾਜ ਜੀ ਨੇ ਹੁਕਮਨਾਮੇ ਜਾਰੀ ਕੀਤੇ। ਜਿਹੜੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਬਾਅਦ ਵਿੱਚ ਜਿਹੜਾ ਉੱਤੇ ਬਿਲਡਿੰਗ ਬਣੀ, ਇਹਨਾਂ ਨੂੰ ਅਕਾਲ ਬੁੰਗਾ ਕਹਿੰਦੇ ਆ, ਉਹ ਬਾਅਦ 'ਚ ਬਣਿਆ। ਉਹਦਾ ਤਖ਼ਤ ਹੈ ਜਦੋਂ 1984 ਤੋਂ ਬਾਅਦ ਸਾਰੀ ਸੇਵਾ ਜਿਹੜੀ ਸੀ ਉਹ ਸ਼ੁਰੂ ਕੀਤੀ, ਤਾਂ ਸਤਸੰਗਿਓ ਸਾਰਾ ਕੁਛ ਅੱਖੀਂ ਵੇਖਿਆ ਅਤੇ ਹੱਥੀਂ ਉੱਥੇ ਮਹਾਰਾਜ ਨੇ ਸੇਵਾ ਦੀ ਦਾਤ ਬਖਸ਼ੀ। ਥੱਲਿਓਂ ਤੱਕ ਨੀਹਾਂ ਪੁੱਟ ਕੇ ਥੱਲਿਓਂ ਤੱਕ ਅਕਾਲ ਤਖ਼ਤ ਸਾਹਿਬ ਰਚਨਾ ਕੀਤੀ। ਪਹਿਲਾਂ ਜਿਹੜਾ ਅਕਾਲ ਤਖ਼ਤ ਸਾਹਿਬ ਸੀ 1984 ਤੋਂ ਪਹਿਲਾਂ ਜਿਹੜਾ ਖੂਹ ਹੈ, ਖੂਹ ਅੱਧਾ ਅੰਦਰ ਅਤੇ ਅੱਧਾ ਬਾਹਰ ਹੁੰਦਾ ਸੀ। ਅੱਧਾ ਖੂਹ ਅਕਾਲ ਤਖ਼ਤ ਸਾਹਿਬ ਦੇ ਅੰਦਰ ਅਤੇ ਅੱਧਾ ਖੂਹ ਬਾਹਰ ਹੁੰਦਾ ਸੀ। ਹੁਣ ਜਦੋਂ ਜਾਓ ਤਾਂ ਖੂਹ ਪੂਰੇ ਦਾ ਪੂਰਾ ਅੰਦਰ ਹੈ, ਖੂਹ ਬਿਲਕੁਲ ਅਕਾਲ ਤਖ਼ਤ ਸਾਹਿਬ ਦੇ ਅੰਦਰ ਆ ਗਿਆ, ਉਹਦੇ 1-2 ਫੁੱਟ ਅੰਦਰ ਹੈ ਨੀਂਹ ਤੋਂ। ਮਤਲਬ ਇੰਨਾ ਅਕਾਲ ਤਖ਼ਤ ਸਾਹਿਬ ਬਾਹਰ ਨੂੰ, ਇੱਧਰ ਨੂੰ, ਉੱਧਰ ਨੂੰ, ਉੱਪਰ ਨੂੰ ਵਧਾਇਆ ਗਿਆ। ਸੋ ਅੱਜ ਵੀ ਉਹ ਖੂਹ ਅੰਦਰ ਜਦੋਂ ਕਿਤੇ ਜਾਓ ਤਾਂ ਬੇਸਮੈਂਟ ਵਿੱਚ ਖੂਹ ਹੈ ਉਹ ਅਜੇ। ਉਹਦਾ ਤਖ਼ਤ ਸੀ ਉਹਨੂੰ ਆਪਾਂ ਹਿਲਾ ਹੀ ਨਹੀਂ ਸਕਦੇ, ਉਹਨੂੰ ਆਪਾਂ ਉਹਨੂੰ ਬਿਲਕੁਲ ਕੁਛ ਇੱਧਰ ਉੱਧਰ ਕਰ ਹੀ ਨਹੀਂ ਸਕਦੇ, ਉੱਦਾਂ ਹੀ ਰਹੇਗਾ, ਯੁਗਾਂ ਯੁਗਾਂ ਤੱਕ ਰਹੇਗਾ। ਉਹਦੇ ਉੱਤੇ ਬਿਲਡਿੰਗ ਬਣਾਈ ਹੈ, ਉਹ ਫਿਰ ਬਣਾ ਤੀ, ਉਹ ਥੱਲੇ ਉੱਦਾਂ ਹੀ ਹੈ। ਤਖ਼ਤ ਕਿਹੜਾ, ਜਿੱਥੇ ਸਸਤਰ ਸਾਹਿਬ ਦੀ ਪਾਲਕੀ ਸ਼ਸ਼ੋਭਤ, ਉਹ ਤਖ਼ਤ ਹੈ, ਅੱਜ ਵੀ ਹੈ ਉਹ। ਬੇਨਤੀ ਕੀਤੀ ਸੀ ਪਹਿਲਾਂ ਵੀ, ਜਦੋਂ ਆਪਾਂ ਦਰਬਾਰ ਸਾਹਿਬ ਤੋਂ ਦਰਸ਼ਨ ਕਰਕੇ ਬਾਹਰ ਨਿਕਲਦੇ ਹਨ ਅਤੇ ਸਾਹਮਣੇ ਬਿਲਕੁਲੋਂ ਛੋਟੀ ਛੋਟੀ ਇੱਟ ਦੀ ਬਣੀ ਹੋਈ ਸਤਸੰਗ ਸਟਰਕਚਰ ਹੈ, ਉਹ ਹੈ ਤਖ਼ਤ। ਉਹ ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਗੁਰਦਾਸ ਜੀ ਨੇ ਬਣਾਇਆ ਸੀ, ਅੱਜ ਵੀ ਉੱਦਾਂ ਹੀ ਹੈ। ਅਤੇ ਉਹ 84 ਤੋਂ ਬਾਅਦ ਵਿੱਚ ਉਹਨੂੰ ਸੇਫ ਕਰਕੇ ਚਾਰ ਸਿਰ ਚੰਗਾ ਮੋਟਾ ਸਰੀਆ ਲਾ ਕੇ ਉਹਦੇ 4 ਸਿਰ ਕੰਕਰੀਟ ਭਰ ਕੇ ਅਤੇ ਉਹਨੂੰ ਫਿਰ ਸੇਫ ਕਰ ਦਿੱਤਾ। ਅੱਜ ਵੀ ਮੌਜੂਦ ਅਤੇ ਯੁਗਾਂ ਤੱਕ ਰਹੇਗਾ ਪਿਆਰਿਓ। ਗੁਰੂ ਕਿਰਪਾ ਕਰ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ। ਸੋ ਟਾਈਮ ਦਾ ਥੋੜ੍ਹਾ ਜਿਹਾ ਮੈਨੂੰ ਭੁਲੇਖਾ ਪੈ ਗਿਆ, ਮੈਂ ਇਸ ਹਿਸਾਬ ਨਾਲ ਲੱਗਿਆ ਸੀ ਕਿ ਸਾਹਿਬ 1.5 ਘੰਟਾ, ਹੁਣ ਮੈਨੂੰ ਉਹ ਵਿਚਾਰ ਆਇਆ ਘੜੀ ਵੇਖ ਕੇ ਉੱਧਰ, ਕਿਉਂਕਿ ਆਹ ਘੜੀ ਚੱਲਦੀ ਨਹੀਂ, ਫਿਰ ਵਾਰ ਵਾਰ ਉੱਧਰ ਵੇਖਣਾ ਚੰਗਾ ਨਹੀਂ ਲੱਗਦਾ।
ਤੇ ਟਾਈਮ ਹੋ ਗਿਆ ਗੁਰੂ ਮੇਹਰ ਕਰਨ ਸਤਿ ਸਿੰਘ ਸ਼ਬਦ ਦੀ ਵਿਚਾਰ ਕਰਦੇ ਨੇ ਅਨੇਕ ਭੁੱਲਾਂ ਹੋਈਆਂ ਬਖਸ਼ ਲੈਣਾ ਗਾਵਾਂ ਤੇ ਸਮਤ ਬਖਸ਼ਣੀ ਸ਼ੁਕਰ ਗੁਰੂ ਕਾ ਧੰਨਵਾਦ ਆਪ ਸੰਗਤਾਂ ਦਾ ਸਮਾਪਤੀ ਦੀ ਪੰਕਤੀ ਪੜ੍ਹੀਏ ਫਤਿਹ ਬੁਲਾਈਏ ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮੈਂ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਸਾ ਵਿਸਾਰਣਾ

ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਹੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਪਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਾ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜੇਦੀ ਹੈ ਇਹ ਵਡਿਆਈ ਆ ਕਹਿ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਹਿਆ ਭਰ ਪੂਰੇ ਬਿਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਸਰਾ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜ

ਸਿਫ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰਿ ਗੋਬਿੰਦਨੋ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਬਦ ਵਜਾਏ ਤੇਗ ਬਹਾਦਰ ਸਿਮਰੈ ਘਰ ਨੌਨ ਦਿਆ ਬੇ ਧਾਏ ਸਪਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਠਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਣਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਨੇ ਚਰਖੜੀਆਂ ਤੇ ਚੜ੍ਹੇ ਆਰਿਆਂ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ।

ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾੜ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦੁਆਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾ ਪਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀ ਹੈ ਹਰ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਵਾਲਾ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਤ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਲਈ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

पल मल काम क्रोध और लोभ मोह वस करै सबै बल सदा सुख मन वसै।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ। ਸਤਿਕਾਰਯੋਗ ਸਤਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਏ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਜੋ ਸਾਡੇ ਕੋਲ ਇੱਕ ਹਫ਼ਤੇ ਵਾਸਤੇ ਕਥਾ ਦੀ ਸੇਵਾ ਕਰਨ ਵਾਸਤੇ ਆਏ ਨੇ, ਉਹਨਾਂ ਦੀ ਰਸਨਾ ਤੋਂ ਤੁਸੀਂ ਅਮੋਲਕ ਬਚਨ ਸਰਵਣ ਕੀਤੇ ਨੇ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ 'ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀਓ। ਕੁਝ ਕੁ ਬੇਨਤੀਆਂ ਨੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਸਮਾਗਮ ਰੱਖੇ ਜਾਂਦੇ ਨੇ, ਉਹਨਾਂ ਦੀ ਅਨਾਊਂਸਮੈਂਟ ਕੀਤੀ ਜਾਂਦੀ ਹੈ। 4 ਜੁਲਾਈ ਨੂੰ ਇੰਡੀਪੈਂਡੈਂਸ ਡੇ ਸਪੈਸ਼ਲ ਕੀਰਤਨ ਇਨ ਦਾ ਈਵਨਿੰਗ, ਸ਼ਾਮ ਨੂੰ ਸਪੈਸ਼ਲ ਕੀਰਤਨ ਹੋਏਗਾ 4 ਜੁਲਾਈ ਵਾਲੇ ਦਿਨ ਘੱਟੋ ਘੱਟ 9 ਵਜੇ ਤੱਕ ਜੀ। ਉਸ ਤੋਂ ਉਪਰੰਤ 5 ਜੁਲਾਈ ਨੂੰ ਫਾਊਂਡੇਸ਼ਨ ਸਟੋਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦਾ ਜੋ ਦਿਵਸ 5 ਜੁਲਾਈ ਨੂੰ ਆ ਰਿਹਾ, ਉਹ ਵੀ ਸੰਗਤਾਂ ਦੇ ਸਹਿਯੋਗ ਨਾਲ ਸੇ ਮਨਾਇਆ ਜਾਏਗਾ ਜੀ। 9 ਜੁਲਾਈ ਨੂੰ ਸ਼ਹੀਦੀ ਭਾਈ ਮਨੀ ਸਿੰਘ ਜੀ ਦਾ ਦਿਹਾੜਾ ਆ ਰਿਹਾ, ਆਪ ਸੰਗਤਾਂ ਦੇ ਚਰਨਾਂ ਜ਼ਰੂਰ ਬੇਨਤੀ ਪਹੁੰਚਦੀ ਕਿਰਪਾਲਤਾ ਕਰਨੀ ਜੀ। 16 ਜੁਲਾਈ ਨੂੰ ਸੰਗਰਾਂਦ ਸਾਵਣ ਦੀ ਅਤੇ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ, ਜੋ ਹਰ ਸਾਲ ਇਹ ਸੰਗਰਾਂਦ ਵਾਲੇ ਦਿਨ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਾ ਦਿਵਸ ਵੀ ਆਉਂਦਾ, ਉਹ ਵੀ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਆਰੰਭ ਕੀਤੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਪਿਆਰ ਸਹਿਤ ਜੁੜ ਬੈਠੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 558 ਤੋਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਆਪਾਂ ਅੱਗੇ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 558 ਅੰਗ ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਵਡ ਹੰਸ ਮਹਾ

ਵੱਡ ਹੰਸ ਮਹੱਲਾ ਤੀਜਾ ਨਦਰੀ ਸਤਿਗੁਰ ਸੇਵੀ ਹੈ ਨਦਰੀ ਸੇਵਾ ਹੋਏ ਨਦਰੀ ਇਹੋ

ਵਾਹਿ ਮਨ ਤ੍ਰਿਪਤਿਆ ਹਰ ਨਾਮ ਧਿਆਇ ਸਦਾ ਸੁਖ ਸਾਚੈ ਸਬਦ ਵਿਚਾਰੀ ਆਪਣੇ ਸਤਿਗੁਰ ਵਿਟਹੁ ਸਦਾ ਬਲਿਹਾਰੀ ਰਹਾਉ ਅੱਖੀ ਸੰਤੋਖੀਆ ਏਕ ਲਿਵ ਲਾਇ ਮਨ ਸੰਤੋਖੇ

ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ। ਵਡ ਹੰਸ ਮਹੱਲਾ ਤੀਜਾ, ਪੂਰੇ ਗੁਰ ਤੇ ਨਾਮ ਪਾਇਆ ਜਾਏ। ਸੱਚੇ ਸ਼ਬਦ

ਤਾਂ ਸੱਚ ਵਸਿਆ ਮਨ ਆਏ, ਸੱਚ ਕਮਾਵੈ ਸੱਚ ਰਹੈ, ਸੱਚੇ ਸੇਵ ਕਮਾਏ। ਵਡਹੰਸ ਮਹੱਲਾ।

ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ, ਨਾਨਕ ਮਨ ਆਸ ਪੁਜਾਏ, ਗੁਰ ਸੱਜਣ ਮੇਰਾ ਮੇਲ ਹਰੇ, ਜਿਤ ਮਿਲ ਹਰ ਨਾਮ ਧਿਆਵਾ, ਗੁਰ ਸਤਿਗੁਰ ਪਾਸੋ ਹਰ ਗੋਸ਼ਟ ਪੁੱਛਾਂ, ਕਰ ਸਾਂਝ

ਕਹਾਉ ਜਲ ਥਲ ਮਹੀਲ ਰਹਿਆ ਭਰ ਪੂਰੇ ਨਿਕਟ ਵਸੈ ਨਾਹੀ ਪ੍ਰਭ ਦੂਰੇ ਜਿਸ ਨੂੰ ਨਦਰ ਕਰੇ ਸੋ ਧਿਆਏ

ਸੱਚ ਖੇਤੀ ਸੱਚ ਬੀਜਣਾ ਸੱਚਾ ਵਾਪਾਰਾ ਅਨ ਦਿਨ ਲਾਹਾ ਸੱਚ ਨਾ ਧਨ ਭਗਤ ਭਰੇ ਭੰਡਾਰਾ ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ ਹਰ ਨਾਉ ਜਿਸ ਨੂੰ ਬਖਸੇ ਤਿਸ ਮਿਲੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਨਿਤਾ ਪ੍ਰਤੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ, ਜੋ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਪ੍ਰਾਰੰਭੇ ਗਏ ਹਨ, ਉਹਨਾਂ ਵਿੱਚ ਆਪ ਜੀ ਹਾਜ਼ਰੀਆਂ ਭਰਦੇ ਹੋ। ਗੁਰੂ ਘਰ ਵਿੱਚ ਆ ਕਰਕੇ, ਘਰਾਂ ਵਿੱਚ ਬੈਠ ਕੇ ਨਿਤਾ ਪ੍ਰਤੀ ਨੇਮ ਨਾਲ ਆਪ ਜੀ ਨਾਲ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ, ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ। ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰ ਬਖਸ਼ਣਯੋਗ ਹੈ ਜੀ। ਭੁੱਲਾਂ ਨਾ ਚਿਤਾਰਦੇ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਾਧ ਸੰਗਤ ਜੀ, ਹੁਣ ਸਾਡੇ ਅਤਿ ਸਤਿਕਾਰ ਜੋ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਬਾਦਸ਼ਾਹਾਂ ਦੇ ਬਾਦਸ਼ਾਹ, ਰਾਜਿਆਂ ਦੇ ਰਾਜੇ, ਬਾਦਸ਼ਾਹ ਬੜੇ ਹੋਏ ਦੁਨੀਆਂ ਵਿੱਚ, ਪਰ ਸਾਰੇ ਬਾਦਸ਼ਾਹ ਬਣਾਉਣ ਵਾਲੇ ਸੱਚੇ ਪਾਤਸ਼ਾਹ। ਦੁਨੀਆਂ ਵੀ ਬਾਦਸ਼ਾਹਾਂ ਨੂੰ ਦੁਨੀਆਂ ਬਾਦਸ਼ਾਹ ਕਹਿ ਕੇ ਪੁਕਾਰਦੀ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸੱਚੇ ਪਾਤਸ਼ਾਹ, ਕਿਉਂਕਿ ਤੇਰੇ ਘਰ ਵਿੱਚ ਸੱਚ ਹੀ ਚੱਲਦਾ ਹੈ, ਸੱਚ ਹੀ ਵਰਤਦਾ ਹੈ, ਸੱਚ ਦਾ ਹੀ ਨਿਆਂ ਹੈ, ਤੇਰੇ ਘਰ ਸਦਾ ਸਦਾ ਹੈ ਨਿਆਂ। ਤੇਰੇ ਵਰਗਾ ਪਾਤਸ਼ਾਹ ਵੀ ਕੋਈ ਨਹੀਂ, ਪਰ ਜਦੋਂ ਦੇਣ ਦੀ ਵਾਰੀ ਆਈ ਨਾ, ਤੇਰੇ ਵਰਗਾ ਲੁਟਾਉਣ ਵਾਲਾ ਵੀ ਕੋਈ ਨਹੀਂ। ਹਉ ਮਨ ਅਰਪੀ ਤਨ ਅਰਪੀ, ਮਨ ਵੀ ਤਨ ਵੀ, ਕਹਿੰਦੇ ਨੇ ਕਰੋੜਾਂ ਦਾ ਧਨ ਦੌਲਤ ਵੀ ਸਰਸਾ ਨਦੀ ਦੇ ਵਿੱਚ ਰੋੜ ਦਿੱਤਾ, ਤੇਰਾ ਹੀ ਦਿੱਤਾ ਹੋਇਆ ਹੈ। ਜਦੋਂ ਤਿਆਗਣ ਦੀ ਵਾਰੀ ਆਈ ਨਾ, ਤੇ ਫਿਰ ਸਾਰਾ ਕੁਝ ਹੀ ਤਿਆਗ ਦਿੱਤਾ। ਬਾਸ਼ਲ ਬੇਗ, ਸ਼ਾਸਲ ਬੇਗ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਕਹਿੰਦੇ ਨੇ, ਅਸੀਂ ਤੁਹਾਨੂੰ ਤੜਫਾ ਤੜਫਾ ਕੇ ਮਾਰਾਂਗੇ, ਸਾਡੇ ਦਿਲ ਮੋਮ ਨਹੀਂ ਹੋਣਗੇ, ਅਸੀਂ ਪੱਤਰ ਦਿਲ ਹਾਂ, ਕਿਉਂਕਿ ਅਸੀਂ ਖਾਨਦਾਨੀ ਜੱਲਾਦ ਹਾਂ। ਸਾਹਿਬਜ਼ਾਦਿਆਂ ਨੂੰ ਧਮਕੀਆਂ ਦਿੰਦੇ ਨੇ, ਅਸੀਂ ਖਾਨਦਾਨੀ ਜੱਲਾਦ ਹਾਂ, ਸਾਡੇ ਵੱਡਿਆਂ ਨੇ ਨੂਰੂਦੀਨ ਜਲਾਲੂਦੀਨ, ਤੁਹਾਡੇ ਦਾਦਾ ਦੇ ਦਾਦੇ ਦੇ ਭੱਠੀ ਥੱਲੇ ਅੱਗ ਵਾਲੀ ਸੀ ਗੁਰੂ ਅਰਜਨ ਦੇਵ ਜੀ, ਅਸੀਂ ਖਾਨਦਾਨੀ, ਸਾਡੇ ਬਜ਼ੁਰਗਾਂ ਨੇ ਵੱਡਿਆਂ ਨੇ, ਤੁਹਾਡੇ ਦਾਦੇ ਦੇ ਦਾਦੇ ਦੀ ਤੱਤੀ ਤਵੀ ਕਰਕੇ ਭੱਠੀ ਵਿੱਚ ਅੱਗ ਬਾਲਣ ਦਾ ਕੰਮ ਕੀਤਾ ਸੀ ਨੂਰੂਦੀਨ ਨੇ, ਤੇ ਜਲਾਲੂਦੀਨ ਨੇ ਤੁਹਾਡੇ ਦਾਦੇ ਦਾ ਚਾਂਦਨੀ ਚੌਂਕ ਵਿੱਚ ਸੀਸ ਕਤਲ ਕੀਤਾ ਸੀ। ਕਿਤੇ ਵਹਿਮ ਨਾ ਰੱਖਿਓ ਵੀ ਸਾਡੇ ਦਿਲ ਪਿੰਗਲ ਜਾਣਗੇ, ਅਸੀਂ ਮੋਮ ਹੋ ਜਾਵਾਂਗੇ, ਸਾਡੇ ਚਿੱਤ ਵਿੱਚ ਨਾ ਦਇਆ ਹੈ, ਨਾ ਕੋਈ ਤਰਸ ਹੈ, ਨਾ ਕੋਈ ਨਿੱਕੇ ਵਾਲ ਦਿਸਣਗੇ, ਅਸੀਂ ਤੁਹਾਡੇ ਗਲੇ ਵੀ ਕੱਟ ਦਿਆਂਗੇ। ਜਦੋਂ ਇਹ ਆਖਿਆ ਨਾ ਬਾਸ਼ਲ ਬੇਗ, ਸ਼ਾਸਲ ਬੇਗ ਨੇ ਵੀ ਤੁਹਾਡੇ ਗਲੇ ਹੀ ਕੱਟ ਦਿਆਂਗੇ, ਤੇ ਛੋਟੇ ਸਾਹਿਬਜ਼ਾਦੇ ਮੁਸਕਰਾ ਕੇ ਕਹਿੰਦੇ ਨੇ, ਕੈਸਾ ਟਾਕਰਾ ਕਰਾਇਆ ਅਕਾਲ ਪੁਰਖ ਨੇ, ਜੇ ਤੁਸੀਂ ਖਾਨਦਾਨੀ ਜੱਲਾਦ ਹੋ ਤੇ ਅਸੀਂ ਵੀ ਖਾਨਦਾਨੀ ਸ਼ਹੀਦ ਹਾਂ, ਜੇ ਤੁਸੀਂ ਖਾਨਦਾਨੀ ਜੱਲਾਦ ਹੋ ਨਾ, ਅਸੀਂ ਵੀ ਖਾਨਦਾਨੀ ਸ਼ਹੀਦ ਹਾਂ, ਅਸੀਂ ਆਪਣੇ ਦਾਦੇ ਤੋਂ ਇਹ ਗੁੜਤੀ ਲਈਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ।

ਮੇਰੇ ਦਾਦਾ ਜੀ ਦੇ ਦਾਦਾ ਜੀ ਨੇ, ਗੁਰੂ ਅਰਜਨ ਦੇਵ ਜੀ ਨੇ। ਪਾਣਾ ਕਹਿਣਾ ਆਸਾਨ ਹੈ, ਸੁਹੇਲਾ ਕਹਿਣ ਕਹਾਵਨ, ਵਿਖਮ ਤੇਰਾ ਪਾਵਨ। ਉਹਨਾਂ ਨੇ ਕਰਕੇ ਵਿਖਾਇਆ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਂਕ ਵਿੱਚ ਇਹ ਕਰਕੇ ਵਿਖਾਇਆ ਵੀ ਧਰਮ ਕੋਈ ਵੀ ਮਾੜਾ ਨਹੀਂ, ਜਬਰ ਤੇ ਜ਼ੁਲਮ ਅਸੀਂ ਬਰਦਾਸ਼ਤ ਹੀ ਨਹੀਂ ਕਰ ਸਕਦੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਚੂਕਾਰ ਅਜ਼ਹਮਾ ਹਿਲਤੇ ਦਰਗੁਜ਼ਸਤ। ਤਲਵਾਰ ਚੁੱਕਣਾ ਮੇਰਾ ਸ਼ੌਂਕ ਥੋੜਾ ਹੀ ਹੈ, ਮੇਰੀ ਮਜਬੂਰੀ ਬਣ ਗਈ। ਗਰੀਬਾਂ ਦੀ ਮਾਰ ਮੈਂ ਨਹੀਂ ਵੇਖ ਸਕਦਾ। ਸੱਚਾ ਧਰਮ ਉਹਦਾ ਹੀ ਹੈ ਜਿਹਦੇ ਅੰਦਰ ਦਇਆ ਹੈ। ਧੌਲ ਧਰਮ ਦਇਆ ਕਾ ਪੂਤ। ਸਾਹਿਬਜ਼ਾਦੇ ਕੈਸੀ ਨਿਡਰਤਾ ਨਾਲ, ਅਸੀਂ ਡੋਲਣ ਵਾਲੇ ਨਹੀਂ, ਭੁੱਖੇ ਵੀ ਰੱਖਿਆ ਗਿਆ, ਧੁੱਪੇ ਵੀ ਰੱਖਿਆ ਗਿਆ, ਬੂਟਿਆਂ ਦੇ ਨਾਲ ਬਣ ਕੇ, ਗੁਲੇਲਾ ਨਾਲ ਅੱਖਾਂ ਵਿੱਚ ਪੱਥਰ ਵੀ ਮਾਰੇ ਗਏ, ਵੱਟੇ ਵੀ ਮਾਰੇ ਗਏ, ਪਰ ਅੰਤ ਤੱਕ ਇਹੀ ਕਹਿੰਦੇ ਰਹੇ ਵੀ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ। ਦਾਦੀ ਮਾਂ ਰੋਜ਼ ਤਿਆਰ ਕਰਕੇ ਭੇਜਦੀ ਹੈ ਸੁਬਾ ਸਰਹੰਦ ਦੀ ਕਚਹਿਰੀ। ਪਹਿਲੇ ਦਿਨ ਥੋੜਾ ਥੋੜਾ ਮਨਾਇਆ, ਦੂਜੇ ਦਿਨ ਲਾਲਚ ਦਿੱਤੇ ਤਖਤਾਂ ਦੇ, ਜ਼ਮੀਨ ਜਾਇਦਾਦ ਦੇ, ਤੇ ਤੀਸਰੇ ਦਿਨ ਜਦੋਂ ਰੋਜ਼ ਦਾਦੀ ਤਿਆਰ ਕਰਕੇ ਭੇਜਦੀ ਹੈ ਨਾ ਮਾਤਾ ਗੁਜਰ ਕੋਲ, ਰੋਜ਼ ਆਪਾਂ ਕਹਿੰਦੇ ਹਾਂ ਨਾ ਵੀ ਸਭ ਤੋਂ ਮਹਿੰਗੀ ਜ਼ਮੀਨ ਫਤਿਹਗੜ੍ਹ ਸਾਹਿਬ ਹੈ, ਸਭ ਤੋਂ ਮਹਿੰਗਾ ਦੁੱਧ ਵੀ ਉੱਥੇ ਹੀ ਪਿਆਇਆ ਗਿਆ, ਮੋਤੀ ਰਾਮ ਮਹਿਰਾ। ਕਿੰਨਾ ਦੁੱਧ ਪਿਆਇਆ ਹੋਣਾ, ਅੱਧਾ ਕਿਲੋ, ਕਿਲੋ ਦੋ ਗਿਲਾਸਾਂ ਵਿੱਚ। ਕਿਲੋ ਦੁੱਧ ਦਾ ਮੁੱਲ ਪਤਾ ਕਿੰਨਾ ਤਾਰਨਾ ਪਿਆ, ਇਹਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੇਟ ਦਿੱਤਾ ਸੀ ਮੋਤੀ ਰਾਮ ਮਹਿਰਾ। ਪਹਿਲਾਂ ਇਹਦੇ ਧੀ ਬੱਚੇ ਪਰਿਵਾਰ ਨੂੰ ਜਦੋਂ ਇਹਦੀ ਵਾਰੀ ਆਈ ਨਾ, ਤੇ ਖੂਨ ਨਾਲ ਟੋਆ ਭਰ ਗਿਆ, ਤੇ ਫਿਰ ਵੀ ਇਸ ਸੇਵਕ ਦੀ ਭਾਵਨਾ ਵੇਖੋ, ਕਹਿੰਦੇ ਇੰਨਾ ਤੇ ਮੈਂ ਦੁੱਧ ਵੀ ਨਹੀਂ ਪਿਆ ਸੀ, ਫਿਰ ਵੀ ਮੇਰੀ ਘੱਟ ਸੇਵਾ ਹੋਈ ਹੈ। ਜਿੰਨਾ ਮੇਰੇ ਬੱਚਿਆਂ ਦਾ ਖੂਨ ਡੁੱਲਿਆ, ਇੰਨਾ ਮੈਂ ਦੁੱਧ ਨਹੀਂ ਸੀ ਪਿਆ, ਇਹ ਸਸਤਾ ਹੀ ਹੈ। ਅੱਧਾ ਕਿਲੋ ਦੁੱਧ ਇੰਡੀਆ ਵਿੱਚ ਕਿੰਨਾ ਹੋਏਗਾ, 70-80 ਰੁਪਏ ਕਿਲੋ ਹੋਏਗਾ, ਇੱਥੇ $1-2 ਨੂੰ ਹੋਏਗਾ, ਪਰ ਕਿੱਡਾ ਮਹਿੰਗਾ ਦੁੱਧ ਹੈ। ਜਿੱਥੇ ਜ਼ਮੀਨ ਮਹਿੰਗੀ ਪਈ, ਸੋਨੇ ਦੀਆਂ ਮੋਹਰਾਂ, ਐਸੇ ਮਹਾਨ ਸੇਵਕ ਵੀ ਮਾਤਾ ਗੁਜਰ ਕੌਰ ਕਹਿੰਦੀ ਏ ਵੇ ਮੋਤੀ ਮਹਿਰਾ, ਦੁਨੀਆਂ ਦੇ ਸਾਰੇ ਮੋਤੀ ਇਹਨਾਂ ਦੀ ਚਮਕ ਫਿੱਕੀ ਪੈ ਜਾਏਗੀ, ਪਰ ਤੇਰੇ ਨਾਮ ਦੀ ਚਮਕ ਸਾਹਿਬਜ਼ਾਦਿਆਂ ਨਾਲ ਵਧਦੀ ਰਹੇਗੀ, ਵਧਦੀ ਰਹੇਗੀ। ਤੇਰੇ ਬੱਚੇ, ਤੇਰੇ ਪਰਿਵਾਰ ਸੱਚਖੰਡ ਵਿੱਚ ਸਾਡੇ ਨਾਲ ਹੀ ਰਹਿਣਗੇ। ਐਸੀ ਭਾਵਨਾ ਬਣਾਈਏ। ਤੀਸਰੇ ਦਿਨ ਮਾਤਾ ਗੁਜਰ ਕੌਰ ਜਦੋਂ ਭੇਜਦੀ ਹੈ ਨਾ, ਵੀ ਪਤਾ ਲੱਗ ਗਿਆ ਅੱਜ ਦੀਵਾਰਾਂ ਵਿੱਚ ਚਿਣ ਦਿੱਤੇ ਜਾਣਗੇ, ਤੇ ਫਤਿਹ ਸਿੰਘ ਵਾਪਸ ਆਏ ਰਸਤੇ ਵਿੱਚੋਂ, ਕਹਿੰਦੇ ਨੇ ਮਾਤਾ, ਦਾਦੀ ਮਾਂ, ਤੁਸੀਂ ਰੋਜ਼ ਕਹਿੰਦੇ ਸੀ 2 ਦਿਨ ਮੈਂ ਉਡੀਕਾਂਗੀ, ਅੱਜ ਬੋਲੇ ਨਹੀਂ। ਤੁਸੀਂ ਕੱਲ ਵੀ ਪਰਸੋਂ ਵੀ ਆਖਿਆ ਸੀ ਮੈਂ ਤੁਹਾਡਾ ਇੰਤਜ਼ਾਰ ਕਰਾਂਗੀ ਠੰਡੇ ਬੁਰਜ ਵਿੱਚ, ਅੱਜ ਕਿਉਂ ਨਹੀਂ ਬੋਲੇ ਇੰਤਜ਼ਾਰ ਵਾਸਤੇ? ਦਾਦੀ ਮਾਂ ਕਹਿਣ ਲੱਗੀ, ਅੱਜ ਤੁਸੀਂ ਇੰਤਜ਼ਾਰ ਕਰਿਓ ਮੇਰਾ, ਮੈਂ ਤੁਹਾਡੇ ਕੋਲ ਆਵਾਂਗੀ। ਸੋ ਉਹ ਕਿਤੇ ਨਹੀਂ ਗਏ, ਭਾਵਨਾ ਬਣਾ ਕੇ ਉਹਨਾਂ ਦੇ ਅੱਗੇ ਮਨ ਤਨ ਧਨ ਸਰੈਂਡਰ ਕਰਦੇ ਹੋ, ਆਤਮ ਸਮਰਪਣ, ਤੇ ਫਿਰ ਪ੍ਰੇਮਾ ਨਾਲ ਹਿਰਦਾ ਫਰ ਜਾਏਗਾ।

ਸਤਿਗੁਰੂ ਮਹਾਰਾਜ ਕਿਰਪਾ ਕਰਨ। ਹਰ ਸਾਲ ਇਹ ਸ਼ਹੀਦੀ ਦਿਹਾੜੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਕੈਸੇ ਹਿਰਦੇ ਸਨ ਇਹਨਾਂ ਦੇ, ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਐਸਾ ਨਾ ਹੋਵੇ ਸਾਲ ਲੰਘਦੇ ਜਾਣ ਪਰ ਸਾਡਾ ਜੀਵਨ ਨਾ ਬਦਲੇ, ਗੁਰੂ ਦੇ ਹੋਰ ਵੀ ਨੇੜੇ ਹੋਈਏ, ਸਵਾਸ ਸਵਾਸ ਜਪੀਏ। ਸਤਨਾਮ ਸ੍ਰੀ ਵਾਹਿਗੁਰੂ। ਫਤਿਹਗੜ੍ਹ ਸਾਹਿਬ ਚਮਕੌਰ ਦੀ ਗੜੀ ਨੂੰ ਹਮੇਸ਼ਾ ਆਪਣੇ ਅੰਦਰ ਵਸਾ ਕੇ ਰੱਖੀਏ, ਉਹ ਸਾਡੇ ਵਾਸਤੇ ਯੂਨੀਵਰਸਿਟੀ ਹੈ, ਸਿੱਖੀ ਦਾ ਸਕੂਲ ਹੈ। ਆਓ ਬੜੇ ਪਿਆਰ ਨਾਲ ਕੀਰਤਨ ਦੀ ਸੇਵਾ ਭਾਈ ਸਾਹਿਬ ਜੀ, ਭਾਈ ਹਰਪ੍ਰੀਤ ਸਿੰਘ ਜੀ ਹਾਜ਼ਰੀਆਂ ਭਰਨਗੇ। ਬੇਅੰਤ ਭੁੱਲ ਚੁੱਕ ਦੀ ਖਿਮਾ ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,

ਇੱਕ ਸ਼ਿਵਾ ਸਿੰਘਤਾਂ ਨੇ ਪ੍ਰਵਾਨ ਕਰਨੀ। ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ। ਇਹ ਅਰਦਾਸ ਨਿਤਾ ਪ੍ਰਤੀ ਗੁਰੂ ਦੇ ਚਰਨ ਕਮਲਾਂ ਚ ਕਰਿਆ ਕਰੋ। ਆਓ ਅਗਲਾ ਸਮਾਂ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਕੀਰਤਨ ਰਾਏ ਨਿਹਾਲ ਕਰਨਗੇ ਆਪ ਜੀਆਂ ਨੂੰ। ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸੁਣ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਗੁਰੂ ਪਿਆਰੇ ਖਾਲਸਾ ਜੀਓ, ਇੱਥੇ ਹੀ ਦਸਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤ ਵਿਚਾਰਾਂ ਰਾਹੀਂ ਪਿਆਰ ਸਾਹਿਬ ਗੁਰਮਤ ਬਾਰੇ ਜਾਣੂ ਕਰਾਉਣਗੇ, ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਾਹਿਬ ਸਰਵਣ ਕਰੋ ਜੀ, ਫੁੱਲਾਂ ਦੀ ਖਿਮਾ ਬਖਸ਼ ਦਿਓ, ਪੱਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਗੁਰੂ ਘਰ ਦੇ ਪ੍ਰਬੰਧਕ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਸਾਰਿਆਂ ਦਾ ਧੰਨਵਾਦ ਫਤਿਹਗੜ੍ਹ ਦੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਸ਼ਹੀਦੀ ਦਿਵਸ ਚਾਰੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਆਪ ਜੀ ਦੀ ਯਾਦ ਵਿੱਚ ਬਾਣੀ ਦੇ ਪ੍ਰਵਾਹ ਚਲਾ ਕੇ ਸਤਿਗੁਰੂ ਦੀ ਸ਼ਰਧਾ ਦੇ ਫੁੱਲ ਅਤੇ ਦੀਵਾਨ ਸਜੇ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਦੇ ਸਿਰ ਤੇ ਸਤਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ। ਗੁਰਸਿੱਖੀ ਦਾ ਜੀਵਨ ਗੁਰੂ ਕਰਕੇ ਕੀਰਤਨੀਏ ਸਾਰਿਆਂ ਦਾ ਧੰਨਵਾਦ। ਮਹਾਨ ਮਹਾਨ ਕੀਰਤਨੀਏ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ। ਭਾਗਾਂ ਵਾਲੇ ਉਹ ਸਤ ਸੰਗਤ ਸਤਿਗੁਰ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਰਹੀਏ। ਪੂਰਾ ਹਫ਼ਤਾ ਸਤਿਗੁਰ ਦੇ ਦਾਤੇ ਇੱਥੇ ਆਪਾਂ ਹਾਜ਼ਰੀਆਂ ਭਰੀਆਂ ਨੇ, ਭਜਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ। ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਅਦਬੀਆਂ ਬਖਸ਼ ਲੈਣੀਆਂ ਜੀ। ਇੱਕ ਵਾਰੀ ਫਿਰ ਸਰਬੱਤ ਸੰਗਤਾਂ ਦਾ ਪ੍ਰਬੰਧਕ ਸਾਹਿਬਾਨਾਂ ਦਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕਦੀ ਸ਼ਮਾ ਸਾਰੇ ਅਸੀਸ ਬਖਸ਼ੋ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਗਤ ਜੋਤ ਪਿਤਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਚ ਬੈਠੀ ਪਰਮ ਸਨਮਾਨ ਗੁਰੂ ਕੀ ਪਿਆਰੀ ਸਾਹਿਬ ਸੰਗਤ, ਬਹੁਤ ਵੱਡਾ ਉਪਰਾਲਾ ਪ੍ਰਬੰਧਕ ਜਿਨ੍ਹਾਂ ਦਾ ਅੱਜ ਦੇ ਦਿਹਾੜੇ ਅੰਮ੍ਰਿਤ ਵੇਲੇ ਤੋਂ ਲੈ ਕੇ ਦਸਿਆਂ ਤੋਂ ਪਹਿਲਾਂ ਤੱਕ ਮਾਤਾਵਾਂ ਭੈਣਾਂ ਨੇ ਰਲ ਮਿਲ ਕੇ ਕੀਰਤਨ ਕੀਤਾ ਹੈ। ਇਹ ਕਿੱਥੇ ਕਿੱਥੇ ਐਸਾ ਮੌਕਾ ਦੇਖਣ ਨੂੰ ਮਿਲਦਾ ਹੈ। ਤੇ ਇਸ ਤੋਂ ਸਭ ਤੋਂ ਪਹਿਲਾਂ ਤੇ ਪ੍ਰਬੰਧਕ ਜਿਨ੍ਹਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਉਪਰਾਲਾ ਕੀਤਾ, ਉਹ ਫਿਰ ਉਹਨਾਂ ਮਾਤਾਵਾਂ ਭੈਣਾਂ ਨੇ ਜਿਨ੍ਹਾਂ ਨੇ ਹਾਜ਼ਰੀਆਂ ਭਰ ਕੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਮੈਂ ਪ੍ਰੋਗਰਾਮ ਤੇ ਬਾਹਰ ਸੀ, ਉੱਥੇ ਬੈਠੇ ਯੂਟਿਊਬ ਤੇ ਸਰਵਣ ਕਰ ਰਿਹਾ ਸੀ। ਬਹੁਤ ਹੀ ਸੋਹਣੇ ਤਰੀਕੇ ਨਾਲ ਸਾਰਾ ਕੀਰਤਨ ਚੱਲ ਰਿਹਾ ਸੀ। ਦਸਿਆਂ ਤੋਂ ਪਹਿਲਾਂ ਵੀ ਭੈਣ ਜੀ ਬਹੁਤ ਹੀ ਪਿਆਰ ਨਾਲ ਕੀਰਤਨ ਕਰ ਰਹੇ ਸਨ, ਬਹੁਤ ਮਾਲਕ ਦੀ ਕਿਰਪਾ ਇਹਨਾਂ ਦੇ ਉੱਤੇ। ਸੋ ਆਓ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ। ਸਾਹਿਬ ਜੀ ਇੱਕ ਅਰਦਾਸ ਪੇ ਕਰਦੇ ਹਨ ਧਨਾਸੀ ਰਾਗ ਦੇ ਅੰਦਰ। ਨੇਤ ਪੁਨੀਤ ਪਏ ਦਰਸ ਪੇਕੇ ਮਾਥੇ ਪਰੋਂ ਰਵਾਲ, ਰਸ ਰਸ ਗੁਣ ਗਾਵੋ ਠਾਕੁਰ ਕੇ ਮੋਰੇ ਹਿਰਦੇ ਵਸੂ ਗੋਪਾਲ। ਗੱਲ ਉੱਥੇ ਹੀ ਆ ਜਾਂਦੀ ਹੈ ਕਿ ਜਦ ਅਸੀਂ ਉਸ ਪਰਮੇਸ਼ਰ ਦਾ ਗੁਰੂ ਦਾ ਨਾਮ ਸੁਣਦੇ ਹਾਂ, ਜੇ ਕੰਨਾਂ ਰਾਹੀਂ ਕਿਤੇ ਹਿਰਦੇ ਚ ਵਸ ਜਾਵੇ ਤੇ ਖਿਰ ਗੱਲ ਬਣ ਜਾਂਦੀ ਹੈ। ਇੱਥੇ ਬੈਠਣ ਦਾ ਮਕਸਦ ਵੀ ਸਾਡਾ ਇਹੀ ਹੈ। ਸੋ ਆਓ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਰਦਾਸ ਪਏ ਕਰਦੇ ਹਨ, ਇਹ ਮੰਗ ਗੁਰੂ ਕੋਲੋਂ ਅਸੀਂ ਵੀ ਮੰਗੀਏ ਕਿ ਸੱਚੇ ਪਾਤਸ਼ਾਹ ਗਾਉਂਦਿਆਂ ਸੁਣਦਿਆਂ ਸਾਡੇ ਹਿਰਦੇ ਅੰਦਰ ਵਸ ਜਾ ਤੂੰ, ਤਾਂ ਕਿ ਇਹ ਜਿਹੜਾ ਸਮਾਂ ਸਾਡਾ ਪ੍ਰਵਾਨ ਹੋ ਸਕੇ। ਕਰੋ ਕਿਰਪਾ ਸਾਰੇ।

you

ಬಾರೇ ಮಹಾ

Por favor.

Bobby.